ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ

ਮੁਰਕਾਂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ।

ஞானஸ்தானம் சச்சக்ரந்தம் ஸ்ரீ ஹர்மந்திர சாஹிப் ஜி விக்கேன் தன்ன தன்ன சத்குரு ஸ்ரீ குரு கிரந்த சாஹிப் ஜியோ மகாராஜ் ஆப் ஜி தே ஹஜூர் ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਕੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨਾ ਜਿਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਕੜਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ

ਚੇਤੇ ਆਵੇ ਸਿੱਖਾ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਦਇਆ ਕਪਾ ਸੰਤੋਖ ਸੂਦ ਜਤ ਗੰਢੀ ਸਤ ਵਟ ਇਹੋ ਜਿਨ ਜੀ ਕਾ ਹਿਤਾ ਪਾਂਡੇ ਘੱਤ ਨਾ ਟੁੱਟੈ ਨਾ ਮਨ ਲੱਗੈ ਨਾ ਇਹੋ ਜਿਲ ਨਾ ਜਾਏ ਤਨ ਸਮਾਨ ਸਨਾਨ ਕਾ ਜੋਗਰ ਚੱਲੇ ਪਾਏ ਚੌਕੜ ਮੁੱਲਣ ਆਇਆ ਵੇ ਚੁੱਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਚੜ ਪਿਆ ਵੇ ਤੱਕਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਪਹਿਨਾਮੀਆਂ ਰਾਤ ਦਿਨ ਜਿਨਾਲ

0: ਪਰ ਕਹਿੰਦਰ ਪਾਈਏ ਤਬ ਨਾ ਕੂਟ ਸਪੂਤ ਮਹੱਲਾ ਪਹਿਲਾ
1: ਤਦ ਨਾ ਇੰਦਰੀ ਤਦ ਨਾ ਨਾਰੀ ਭਲਕੇ ਥੁੱਪਵੇ ਨ ਤਾੜੀ ਤਬ ਨਾ ਪੈਰੀ ਤਬ ਨਾ ਹੱਥੀ ਤਬ ਨਾ ਜਿਹਵਾ ਤਬ ਨਾ ਅੱਖੀ ਆਪੇ ਵਤੈ ਵਟ ਭਾਗੇ ਅਮਰਾ ਪਤੈ ਲੈ ਪਾੜਤ ਨੇ ਵੀ ਆਓ ਗੁਰਦਾਂ ਤੋਂ ਦਸਹਿਰਾ ਸੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਸੇਵਾ ਕਰੇ ਜਿਸ ਨਾ ਹੁਕਮ ਮਨਾਏ ਸੀ ਹੁਕਮ ਨੈ ਪ੍ਰਵਾਨ ਕਾਲ ਸਮੇਂ ਕੰਮ ਹੈ ਪਾਏ ਸੀ।

ਰਾਜ ਸ਼੍ਰੀ ਵਗੈਂਤ ਕਰਤਾ ਤਿੰਨ ਘਰ ਬ੍ਰਾਹਮਣ ਪੁਰੈ ਨਾਦ ਉਹਨਾਂ ਪਿਆਵੇ ਉਈ ਸਾਰ ਕੁੜੀ ਦਾਸ ਕੁੜਾ ਵਪਾਰ ਕੂੜ ਬੋਲ ਪਰਿਆ ਹਾਰ ਸਰੰਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿਕਾ ਤਿੜ ਧੋਤੀ ਕਖਾਈ ਹੱਥ ਸ੍ਰੀ ਜਗਤ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੇ ਯਾਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਤੇ ਆਈ ਸੁੱਚ ਹੋਵੇ ਤਾਂ ਸੱਚ ਪਾਈ ਪੌੜੀ ਚ ਤੈਨ ਦੱਸ

0: ਸਿੱਖ ਨਾ ਪਾਇੰਦਾ, ਸਿੱਖ ਨਾ ਪਾਇੰਦਾ, ਸਿੱਖ ਨਾ ਪਾਇੰਦਾ।
1: ਪੌੜੀ ਚਿੱਟੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਉਡਿਆਈ ਆਪੇ ਕਰਮ ਕਰਾਇੰਦਾ। ਵੱਡਾ ਵੱਡਾ ਵੱਡ ਮੇਜਨੀ ਸਿਰ ਸਤੰਦਰ ਲਾਇੰਦਾ, ਨਦਰੂ ਪੱਠੀ ਜੇਕਰ ਸੁਲਤਾਨਾ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ।

ਕਰਾਰੀ ਬੇਕਰਾਰੀ ਕੀਏ ਦੁਖਾਇਲ ਦੂਰ ਥੇ ਦੁਨੀਆ ਮਜਾ ਜੇਸੀ ਕੋ ਫੇਰੋ ਵਚੇ ਉਪਭੋਗ ਜੋ ਉਪਯੋਗ ਮੇ ਜੇ ਜੇਸੀ ਕੋ ਫੇਰੋ ਵਚੇ ਉਪਭੋਗ ਜੋ

ਤੁਹਾਡਾ ਆਕਾਸ਼ਵਾਣੀ ਜੀ ਸਿੰਧੀ ਸਰਵਿਸ ਬੁਧਰ ਹੀ ਅਸਾਂਜੇ ਪ੍ਰੋਗਰਾਮ ਜੋ ਵਕਤ ਪੂਰੋ ਥੀ ਰਿਹਾ ਹੈ ਵਰੀ ਉਹਨਾਂ ਸਾਂ ਮੁਲਾਕਾਤ ਥੀਂਦੀ ਸੁਭਾਣੇ ਸੁਬਹ ਜੋ ਯਾਨੀ ਕਿ ਭਾਰਤੀ ਵਕਤ ਮੁਤਾਬਿਕ 6:30 ਤੇ ਸਿੱਧੇ ਨੀਂਦਾ ਇਜਾਜ਼ਤ ਸਮਾਂਗਾ।

0: ਨਿਰਮਾਣ ਰਾਹੀਂ ਦਵੱਲੇ ਸਬੰਧਾਂ ਨੂੰ ਵਧਾਉਣ ਤੇ ਸਹਿਮਤ ਹੋਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਨਿਵੇਸ਼ਕਾਂ ਸਾਹਮਣੇ ਭਾਰਤ ਦੇ ਸੁਧਾਰ ਆਧਾਰਿਤ ਵਿਕਾਸ ਤੇ ਚਰਚਾ ਕੀਤੀ। ਫਰਾਂਸ ਅਤੇ ਭਾਰਤ ਨੇ ਟੈਕਸਟਾਈਲ ਅਤੇ ਫੈਸ਼ਨ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਰਿਸ ਵਿਚ ਸਮਝੌਤਿਆਂ ਦੇ ਦਸਤਖਤ ਕੀਤੇ ਤੇ ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਚਾਈਨਾ ਮਾਸਟਰ ਸੁਪਰ 750 ਟੂਰਨਾਮੈਂਟ ਦੇ ਮਰਦਾਂ ਦੇ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਭਾਰਤ ਅਤੇ ਬੈਲਜੀਅਮ ਨੇ ਅੱਜ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਜਿਸ ਵਿਚ ਰੱਖਿਆ ਸਹਿਯੋਗ ਤੇ ਇਰਾਦਾ ਪੱਤਰ ਅਤੇ ਨਵਿਆਉਣਯੋਗ ਊਰਜਾ ਸਾਈਬਰ ਅਪਰਾਧ ਅਤੇ ਕੂਟਨੀਤਿਕ ਸਿਖਲਾਈ ਦੇ ਖੇਤਰਾਂ ਵਿਚ ਸਮਝੌਤੇ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੁਪਹਿਰੇ ਨਵੀਂ ਦਿੱਲੀ ਵਿਚ ਆਪਣੇ ਬੈਲਜੀਅਮ ਦੇ ਹਮਰੁਤਬਾ ਬਾਟ ਡੀ ਵੇਵਰ ਨਾਲ ਦਵੱਲੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਚਰਚਾ ਕੀਤੀ। ਪਹਿਲਾਂ ਸਵੇਰੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਗਏ। ਬੈਲਜੀਅਮ ਦੇ ਪ੍ਰਧਾਨ ਮੰਤਰੀ ਭਾਰਤ ਦੇ ਤਿੰਨ ਦਿਨਾਂ ਦੌਰੇ ਤੇ ਕੱਲ ਰਾਤ ਰਾਜਧਾਨੀ ਪਹੁੰਚੇ। ਪ੍ਰਧਾਨ ਮੰਤਰੀ ਡੀ ਵੇਵਰ ਦੇ ਨਾਲ ਬੈਲਜੀਅਮ ਦੇ ਰੱਖਿਆ ਮੰਤਰੀ ਥਿਓ ਫਰੈਂਕਨ ਵੀ ਨੇ। ਪਿਛਲੇ ਸਾਲ ਫਰਵਰੀ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਉਹ ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੇ ਸੰਦਰਭ ਵਿਚ ਭਾਰਤੀ ਸਨਅਤੀ ਸੰਘ ਦੇ ਇਕ ਵਪਾਰਕ ਸਮਾਗਮ ਵਿਚ ਮੁੱਖ ਭਾਸ਼ਣ ਵੀ ਦੇਣਗੇ। ਸਾਡੇ ਪੱਤਰਕਾਰ ਮੁਤਾਬਿਕ ਇਹ ਦੌਰਾ ਭਾਰਤ ਬੈਲਜੀਅਮ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ ਤੇ ਨਵਿਆਉਣਯੋਗ ਊਰਜਾ ਵਰਗੇ ਆਪਸੀ ਹਿੱਤ ਦੇ ਖੇਤਰਾਂ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਅਤੇ ਬੈਲਜੀਅਮ ਆਪਸੀ ਸਤਿਕਾਰ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਨੇਮ ਆਧਾਰਿਤ ਵਿਸ਼ਵ ਵਿਵਸਥਾ ਪ੍ਰਤੀ ਸਾਂਝੀ ਵਚਨਬੱਧਤਾ ਤੇ ਆਧਾਰਿਤ ਨਿੱਘੇ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਸਬੰਧ ਸਾਂਝੇ ਕਰਦੇ ਨੇ। ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿਚ ਬੈਲਜੀਅਮ ਦੇ ਰੱਖਿਆ ਮੰਤਰੀ ਥਿਓ ਫਰੈਂਕਨ ਨਾਲ ਆਪਣੀ ਵਫਦ ਪੱਧਰੀ ਗੱਲਬਾਤ ਦੌਰਾਨ ਕਹੀ। ਸ੍ਰੀ ਸਿੰਘ ਨੇ ਕਿਹਾ ਕਿ ਦੁਨੀਆ ਵੱਡੀ ਭੂ ਸਿਆਸੀ ਅਤੇ ਆਰਥਿਕ ਉਥਲ ਪੁਥਲ ਦਾ ਸਮਾਂ ਦੇਖ ਰਹੀ ਏ ਅਤੇ ਚੁਣੌਤੀਆਂ ਨਾਲ ਨਜਿੱਠਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨਾਂ ਕੀ ਕਿਹਾ ਕਿ ਅਜਿਹੀਆਂ ਸਥਿਤੀਆਂ ਵਿਚ ਬੈਲਜੀਅਮ ਵਰਗੇ ਦੋਸਤ ਅਤੇ ਅਹਿਮ ਭਾਈਵਾਲ ਨੂੰ ਮਿਲਣਾ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਵਟਾਂਦਰਾ ਕਰਨ ਦਾ ਇਕ ਲਾਭਦਾਇਕ ਮੌਕਾ ਪ੍ਰਦਾਨ ਕਰਦਾ ਹੈ।
1: ये दौर गंभीर राजनीतिक और आर्थिक उथल पुथल का रहा है। इन परिस्थितियों में हमें कई चुनौतियों का सामना करना पड़ा, लेकिन हमने उनका मजबूती से सामना किया। ऐसे समय में आपके जैसे मित्र और महत्वपूर्ण साझेदार से मुलाकात विचारों और अनुभवों के आदान प्रदान का एक महत्वपूर्ण अवसर प्रदान करती है। भारत और बेल्जियम के बीच लंबे समय से मजबूत संबंध रहे हैं। ये संबंध आपसी सम्मान, लोकतांत्रिक मूल्यों और साझा प्रतिबद्धताओं पर आधारित है।
0: ਬੈਲਜੀਅਮ ਦੇ ਰੱਖਿਆ ਮੰਤਰੀ ਥਿਓ ਫਰੈਂਕਨ ਨੇ ਭਾਰਤ ਬੈਲਜੀਅਮ ਦੋਸਤੀ ਨੂੰ ਅੱਗੇ ਵਧਾਉਣ ਤੇ ਜ਼ੋਰ ਦਿੱਤਾ।
2: भारत और बेल्जियम मित्रता साझेदारी के साथ मिलकर आगे बढ़ सकते हैं। हम भारत से बहुत कुछ सीख सकते हैं। बेल्जियम एक तकनीकी रूप से विकसित देश है और उन्नत तकनीक हमारे लिए खासकर यूरोप में बहुत महत्वपूर्ण है। भारत जैसे देश के साथ भविष्य की परियोजनाओं में सहयोग हमारे लिए बेहद जरूरी है।
0: ਮੀਟਿੰਗ ਦੌਰਾਨ ਦੋਵੇਂ ਮੰਤਰੀ ਰੱਖਿਆ ਸਹਿਯੋਗ ਗੱਲਬਾਤ, ਉੱਚ ਪੱਧਰੀ ਦੌਰਿਆਂ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਦਵੱਲੇ ਸਬੰਧਾਂ ਨੂੰ ਵਧਾਉਣ ਤੇ ਸਹਿਮਤ ਹੋਏ। ਦੋਵਾਂ ਨੇਤਾਵਾਂ ਨੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਵੀ ਚਰਚਾ ਕੀਤੀ ਅਤੇ ਹਿੰਦ ਪ੍ਰਸ਼ਾਂਤ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਉਨਾਂ ਦੁਹਰਾਇਆ ਕਿ ਭਾਰਤ ਅਤੇ ਬੈਲਜੀਅਮ ਵਿਚਕਾਰ ਪਾਈ ਵਾਲੀ ਆਪਸੀ ਵਿਸ਼ਵਾਸ ਅਤੇ ਸਤਿਕਾਰ ਤੇ ਸਾਂਝੇ ਕਦਰਾਂ ਕੀਮਤਾਂ ਤੇ ਆਧਾਰਿਤ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਇਕ ਉੱਚ ਪੱਧਰੀ ਵਪਾਰਕ ਕਾਨਫਰੰਸ ਵਿਚ ਨਿਵੇਸ਼ਕਾਂ ਸਾਹਮਣੇ ਭਾਰਤ ਦੇ ਸੁਧਾਰ ਆਧਾਰਿਤ ਵਿਕਾਸ ਤੇ ਚਰਚਾ ਕੀਤੀ। ਉਨਾਂ ਨੇ 2026-27 ਦੀ ਪਹਿਲੀ ਤਿਮਾਹੀ ਵਿਚ ਦੇਸ਼ ਦੇ 7.8 ਫੀਸਦੀ ਆਰਥਿਕ ਵਿਕਾਸ ਅਤੇ ਸੁਧਰ ਰਹੇ ਨਿਵੇਸ਼ ਮਾਹੌਲ ਨੂੰ ਉਜਾਗਰ ਕੀਤਾ। ਖਜ਼ਾਨਾ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਬੈਂਕ ਆਫ਼ ਅਮਰੀਕਾ ਦੇ ਸਹਿਯੋਗ ਨਾਲ ਭਾਰਤੀ ਵਪਾਰਕ ਕੌਂਸਲਖਾਨੇ ਨੇ ਕਾਨਫਰੰਸ ਕਰਾਈ। ਇਸ ਮੌਕੇ ਤੇ ਬੋਲਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਆਲਮੀ ਰੁਕਾਵਟਾਂ ਤੇ ਚੁਣੌਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਬਣਿਆ ਹੋਇਐ। ਉਨਾਂ ਨੇ ਇਨਸੋਲਵੈਂਸੀ ਅਤੇ ਦਿਵਾਲੀਆਪਨ ਕੋਡ ਸਮੇਤ ਕਈ ਸੁਧਾਰਾਂ ਨੂੰ ਵੀ ਉਜਾਗਰ ਕੀਤਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗ ਦਰਸ਼ਨ ਵਿਚ ਇਨਾਂ ਉਪਾਵਾਂ ਨੇ ਨੇਮਬੱਧੀ ਸਥਿਰਤਾ ਵਧਾਈਏ, ਪਾਲਣਾ ਨੂੰ ਸੌਖਾ ਬਣਾਇਆ ਅਤੇ ਕਾਗਜ਼ੀ ਕਾਰਵਾਈ ਨੂੰ ਘਟਾਇਆ। ਖਜ਼ਾਨਾ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਹਵਾਬਾਜ਼ੀ ਖੇਤਰ ਤੇ ਧਿਆਨ ਕੇਂਦਰਿਤ ਕਰਦੇ ਹੋਏ ਪੂੰਜੀਗਤ ਸੰਪਤੀ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕੀਤਾ ਅਤੇ ਇਕ ਸੁਖਾਵੇਂ ਨਿਵੇਸ਼ ਮਾਹੌਲ ਨੂੰ ਉਤਸ਼ਾਹਿਤ ਕੀਤਾ। ਉਨਾਂ ਕਿਹਾ ਕਿ ਹੋਰ ਮੁੱਖ ਖੇਤਰਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡੇਟਾ ਸੈਂਟਰਾਂ ਨੂੰ ਉਤਸ਼ਾਹਿਤ ਹਮਾਇਤ ਕਰਨਾ, ਆਲਮੀ ਸਮਰੱਥਾ ਕੇਂਦਰਾਂ ਦੀ ਹਮਾਇਤ ਕਰਨਾ, ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਨੂੰ ਕਰਜ਼ਾ ਉਪਲਬਧਤਾ ਯਕੀਨੀ ਬਣਾਉਣਾ ਅਤੇ ਬੈਂਕਾਂ ਦੀਆਂ ਗੈਰ ਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ ਨੂੰ ਘਟਾਉਣਾ ਸ਼ਾਮਲ ਏ। ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੇ ਕੁਆਤਰਾ ਨੇ ਕਿਹਾ ਕਿ 2026-27 ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਵਿਕਾਸ ਦਰ 7.8 ਫੀਸਦੀ ਸੀ, ਜੋ ਕਿ ਦਰਸਾਉਂਦੀ ਏ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਰਥਿਕਤਾ ਏ। ਉਨਾਂ ਕਿਹਾ ਕਿ ਜਿਵੇਂ ਜਿਵੇਂ ਭਾਰਤ ਇਕ ਵਿਕਸਿਤ ਦੇਸ਼ ਬਣਨ ਦੇ ਆਪਣੇ ਟੀਚੇ ਵੱਲ ਵੱਧ ਰਿਹੈ, ਇਹ ਅਮਰੀਕੀ ਕਾਰੋਬਾਰਾਂ, ਨਿਵੇਸ਼ਕਾਂ ਅਤੇ ਸੰਸਥਾਵਾਂ ਨਾਲ ਇਕ ਮਜ਼ਬੂਤ ਭਾਈਵਾਲੀ ਦੀ ਉਮੀਦ ਕਰਦਾ ਏ। ਸ੍ਰੀ ਕੁਆਤਰਾ ਨੇ ਇਹ ਗੱਲ ਭਾਰਤ ਸਰਕਾਰ ਅਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਨਿਊਯਾਰਕ ਵਿਚ ਅਮਰੀਕਾ ਦੇ ਪ੍ਰਮੁੱਖ ਸਟਾਕ ਐਕਸਚੇਂਜ ਦੇ ਵਪਾਰ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਕਹੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਭਾਰਤ ਅਤੇ ਫਰਾਂਸ ਨੇ ਟੈਕਸਟਾਈਲ ਅਤੇ ਫੈਸ਼ਨ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਰਿਸ ਵਿਚ ਸਮਝੌਤਿਆਂ ਤੇ ਦਸਤਖਤ ਕੀਤੇ। ਇਸ ਦਾ ਉਦੇਸ਼ ਵਿਸ਼ਵ ਬਾਜ਼ਾਰਾਂ ਵਿਚ ਭਾਰਤੀ ਟੈਕਸਟਾਈਲ ਅਤੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇੰਡੀਆ ਟੈਕਸ ਟ੍ਰੇਡ ਫੈਡਰੇਸ਼ਨ ਅਤੇ ਪ੍ਰੀਮੀਅਰ ਵਿਜ਼ਨ ਸੁਸਾਇਟੀ ਐਨੋਨਿਮ ਨੇ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਨੀਲਮ ਸ਼ਮੀ ਰਾਓ ਦੀ ਮੌਜੂਦਗੀ ਵਿਚ ਇਸ ਸਮਝੌਤੇ ਤੇ ਦਸਤਖਤ ਕੀਤੇ। ਪ੍ਰੀਮੀਅਰ ਵਿਜ਼ਨ ਸੁਸਾਇਟੀ ਐਨੋਨਿਮ ਦੁਨੀਆਂ ਦਾ ਮੋਹਰੀ ਅੰਤਰਰਾਸ਼ਟਰੀ ਟੈਕਸਟਾਈਲ ਅਤੇ ਫੈਸ਼ਨ ਵਪਾਰ ਮੇਲਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਟੈਕਸਟਾਈਲ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਨੁਮਾਇਸ਼ਾਂ, ਬਾਜ਼ਾਰਾਂ ਨਾਲ ਜੁੜਨ ਅਤੇ ਗਿਆਨ ਸਾਂਝਾ ਕਰਨ ਨਾਲ ਸਬੰਧਿਤ ਮੁੱਦਿਆਂ ਤੇ ਸਹਿਯੋਗ ਨੂੰ ਮਜ਼ਬੂਤ ਕਰੇਗਾ। ਰਾਸ਼ਟਰੀ ਹੱਥਖੱਡੀ ਵਿਕਾਸ ਕਾਰਪੋਰੇਸ਼ਨ ਨੇ ਵੀ ਪ੍ਰੀਮੀਅਰ ਵਿਜ਼ਨ ਨਾਲ ਇਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਰਤ ਵਿਚ ਨਵੀਨਤਾ, ਗੁਣਵੱਤਾ ਅਤੇ ਮੁਕਾਬਲੇਬਾਜ਼ੀ ਵਾਲੀ ਕੀਮਤ ਰਾਹੀਂ ਸੰਚਾਲਿਤ ਵਿਸ਼ਵ ਦੀ ਨੰਬਰ ਇਕ ਆਟੋਮੋਬਾਈਲ ਸਨਅਤ ਬਣਨ ਦੀ ਸਮਰੱਥਾ ਹੈ। ਨਵੀਂ ਦਿੱਲੀ ਵਿਚ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੁਫੈਕਚਰਸ ਦੇ 66ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਇਹ ਖੇਤਰ, ਜਿਸਦਾ ਮੌਜੂਦਾ ਸਮੇਂ ਵਿਚ ਮੁੱਲ 22.75 ਲੱਖ ਕਰੋੜ ਰੁਪਏ ਤੋਂ ਵੱਧ ਏ, ਦੇਸ਼ ਦੇ GST ਸੰਗ੍ਰਹਿ ਵਿਚ ਕਰੀਬ 15% ਦਾ ਯੋਗਦਾਨ ਪਾਉਂਦਾ ਹੈ ਅਤੇ ਕਰੀਬ 4 ਕਰੋੜ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦੀ ਹਮਾਇਤ ਕਰਦਾ ਹੈ। ਪੰਜਾਬ ਭਰ ਦੇ ਸਰਕਾਰੀ ਮੁਰਦਾ ਘਰਾਂ ਵਿਚ ਰੱਖੀਆਂ ਅਣਪਛਾਤੇ ਅਤੇ ਲਾਵਾਰਿਸ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਪੰਜਾਬ ਨੇ ਇਕ ਡਿਜੀਟਲ ਜਨਤਕ ਪਛਾਣ ਪੋਰਟਲ ਪਹਿਚਾਣ ਸ਼ੁਰੂ ਕੀਤਾ ਹੈ। ਇਹ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਪੋਰਟਲ ਏ, ਜੋ ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ, ਜਿਨ੍ਹਾਂ ਨੇ ਹਾਦਸਿਆਂ ਜਾਂ ਹੋਰ ਵਜ੍ਹਾ ਨਾਲ ਆਪਣੀਆਂ ਜਾਨਾਂ ਗੁਆ ਦਿੱਤੀਆਂ ਨੇ। ਇਕ ਵਾਰ ਜਦੋਂ ਕੋਈ ਦਾਅਵੇਦਾਰ ਆਨਲਾਈਨ ਦਾਅਵਾ ਜਮ੍ਹਾਂ ਕਰਾਉਂਦਾ ਹੈ ਤਾਂ ਪੁਲਿਸ ਵਿਭਾਗ ਵਿਚ ਸਬੰਧਿਤ ਜਾਂਚ ਅਧਿਕਾਰੀ ਨੂੰ ਅੱਗੇ ਕਾਰਵਾਈ ਕਰਨ ਲਈ ਆਪਣੇ ਆਪ ਨੋਟੀਫਾਈ ਕਰ ਦਿੱਤਾ ਜਾਂਦਾ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਨਵੀਂ ਦਿੱਲੀ ਵਿਚ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਕੂਲੀ ਸਿੱਖਿਆ ਸੁਧਾਰਾਂ ਦੇ ਅਗਲੇ ਪੜਾਅ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਘੇ ਗੁਜਰਾਤੀ ਸੰਗੀਤਕਾਰ ਕੌਰੰਗ ਬਿਆਸ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਵਿਨਾਸ਼ ਬਿਆਸ ਦੇ ਅਮੀਰ ਸੰਗੀਤਕ ਵਿਰਸੇ ਨੂੰ ਅੱਗੇ ਵਧਾਉਂਦਿਆਂ ਗੁਜਰਾਤੀ ਸੰਗੀਤ ਦੀ ਦੁਨੀਆਂ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ। ਖੇਡਾਂ ਵਿਚ ਭਾਰਤ ਪਹਿਲੀ ਵਾਰ ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ ਤੇ 5-9 ਸਤੰਬਰ ਤੱਕ ਹੰਡਾਈ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਇਸ ਵਿਚ 20 ਦੇਸ਼ਾਂ ਦੇ 100 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਚਾਈਨਾ ਮਾਸਟਰਸ ਸੁਪਰ 750 ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਜ਼ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਸ੍ਰੀਕਾਂਤ ਨੇ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਵਿਕਟਰ ਲਾਈ ਨੂੰ ਹਰਾਇਆ। ਹੁਣ ਕੁਆਟਰ ਫਾਈਨਲ ਵਿਚ ਸ੍ਰੀਕਾਂਤ ਦਾ ਮੁਕਾਬਲਾ ਹਾਂਗਕਾਂਗ ਦੇ ਲੀ ਚੇਕ ਯੂ ਨਾਲ ਹੋਏਗਾ। ਆਖਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਪਣੇ ਬੈਲਜੀਅਮ ਦੇ ਹਮਰੁਤਬਾ ਪਾਰ ਟੀ ਵੇਵਰ ਨਾਲ ਨਵੀਂ ਦਿੱਲੀ ਵਿਚ ਦਵੱਲੀ ਗੱਲਬਾਤ, ਕਈ ਸਮਝੌਤਿਆਂ ਤੇ ਦਸਤਖਤ। ਭਾਰਤ ਤੇ ਬੈਲਜੀਅਮ ਰੱਖਿਆ ਸਹਿਯੋਗ ਗੱਲਬਾਤ, ਉੱਚ ਪੱਧਰੀ ਦੌਰਿਆਂ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਦਵੱਲੇ ਸਬੰਧਾਂ ਨੂੰ ਵਧਾਉਣ ਤੇ ਸਹਿਮਤ ਹੋਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਨਿਵੇਸ਼ਕਾਂ ਸਾਹਮਣੇ ਭਾਰਤ ਦੇ ਸੁਧਾਰ ਆਧਾਰਿਤ ਵਿਕਾਸ ਤੇ ਚਰਚਾ ਕੀਤੀ। ਭਾਰਤ ਤੇ ਫਰਾਂਸ ਨੇ ਟੈਕਸਟਾਈਲ ਅਤੇ ਫੈਸ਼ਨ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਰਿਸ ਵਿਚ ਸਮਝੌਤਿਆਂ ਤੇ ਦਸਤਖਤ ਕੀਤੇ ਅਤੇ ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਚਾਈਨਾ ਮਾਸਟਰਸ ਸੁਪਰ 750 ਟੂਰਨਾਮੈਂਟ ਦੇ ਮਰਦਾਂ ਦੇ ਸਿੰਗਲ ਸੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
3: آداب، یہ آکاشوانی ہے، خبروں کے ساتھ میں کونین حیدر۔ بھارت اور بیلجیم نے آئندہ 5 برس میں 2 طرفہ تجارت کو دوگنا کرنے سے اتفاق کیا ہے۔ وزیر اعظم نریندر مودی نے نئی دلی میں بیلجیم کے اپنے ہم منصب بارٹ ڈی ویور کے ساتھ دو

ਜੀ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਗੱਲ ਕਰੇਂਦੇ ਹਾਂ ਵਧਦੇ ਵਿਗਿਆਨ ਅਤੇ ਸ਼ਾਂਤੀ ਬਾਰੇ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਨਿੱਕੀ ਜਿਹੀ ਸੂਈ ਤੋਂ ਹਿੰਮ ਕੇ ਆਕਾਸ਼ ਦੀ ਦੂਰੀ ਨਾ ਪੈਂਦੇ ਹਵਾਈ ਜਹਾਜ਼ ਟੇਕਣ ਸਾਰਾ ਵਿਗਿਆਨ ਦੀ ਦੇਣ ਹੈ। ਤੁਸਾਂ ਦੇਖੋ ਬਿਜਲੀ ਵਿਗਿਆਨ ਦੀ ਕਿੰਨੀ ਵੱਡੀ ਦੇਣ ਹੈ ਕਿ ਬੰਦੇ ਨੇ ਅੰਧਾਰੇ ਉੱਤੇ ਜਿੱਤ ਹਾਸਲ ਕੀਤੀ ਹੈ। ਮੈਡੀਕਲ ਦੇ ਖੇਤਰ ਵਿੱਚ ਨਵੇਂ ਜੰਤਰ ਦਵਾਈਆਂ ਟੀਕੇ ਆਵਣ ਨਾਲ ਬਹੁ ਜਾਨ ਗਿਣਨ ਵਾਲੀਆਂ ਬਿਮਾਰੀਆਂ ਤੇ ਕਾਬੂ ਪਾ ਗਿੱਦਾ ਹੈ। ਬਹੁ ਦਿਨਾਂ ਵਿੱਚ ਤੈਅ ਕਰਨ ਵਾਲੇ ਸਫ਼ਰ ਹੁਣ ਘੰਟਿਆਂ ਮਿੰਟਾਂ ਵਿੱਚ ਥੀਂਦੇ ਹਨ। ਮੋਬਾਈਲ ਫੋਨ ਰੇਡੀਓ ਈਮੇਲ ਸਾਰਾ ਕੁਝ ਵਿਗਿਆਨ ਦੇ ਜ਼ਰੀਏ ਥਿਆ ਹੈ। ਪਰ ਗੱਲ ਇਹ ਹੈ ਕਿ ਜਿੱਥਾਂ ਵਿਗਿਆਨ ਬੰਦੇ ਕੋ ਸੁਖ ਸਹੂਲਤਾਂ ਦਿੰਦਾ ਹੈ ਹਰ ਦੇਸ਼ ਆਪਣੇ ਕੋ ਤਾਕਤਵਰ ਦਸੇਨ ਕੀਤੇ ਹਥਿਆਰ ਬਣਾਉਣ ਵਿੱਚ ਲੱਗਾ ਹੈ ਜਿਸ ਕਿਤੇ ਸੰਸਾਰ ਭਰ ਦੇ ਦੇਸ਼ਾਂ ਦੀ ਸ਼ਾਂਤੀ ਖਤਰੇ ਵਿੱਚ ਪਾਉਂਦੀ ਰਹਿੰਦੀ ਹੈ। ਨਾਲ ਹੀ ਵਿਗਿਆਨ ਦੀ ਤਰੱਕੀ ਦੇ ਨਾਮ ਉੱਤੇ ਜ਼ਹਿਰ ਭਰੀ ਗੈਸਾਂ ਪਈਆਂ ਬਣਦੀਆਂ ਹਨ। ਇਹ ਤਾਂ ਵਾਲਾ ਖਤਰੇ ਵਾਲੀ ਗੱਲ ਹੈ। ਇਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਣ ਬਹੁਤ ਫੈਲਿਆ ਹੈ। ਡਰਾਵਣੀ ਬਿਮਾਰੀਆਂ ਨੇ ਆ ਗਿੱਦਾ ਹੈ। ਬਹੁ ਬਿਮਾਰੀਆਂ ਦਾ ਤਾਂ ਇਲਾਜ ਹੀ ਕਹਿੰਦੀ। ਪ੍ਰਦੂਸ਼ਣ ਨਾਲ ਓਜ਼ੋਨ ਮੰਡਲ ਕੋ ਬਹੁ ਨੁਕਸਾਨ ਥਿਆ ਹੈ ਜਿਸ ਨਾਲ ਵਾਲਾ ਖਤਰੇ ਡੇਦੇ ਪਏ ਹਨ। ਗਰਮੀ ਕਿਹੜੀ ਥੀ ਗਈ ਹੈ। ਅਸਲ ਗੱਲ ਤਾਂ ਇਹੀ ਹੈ ਕਿ ਵਿਗਿਆਨ ਦੀ ਸਹੀ ਤੇ ਗਲਤ ਵਰਤੋਂ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਸਾਨੂੰ ਚਾਹੀਦਾ ਹੈ ਕਿ ਵਿਗਿਆਨ ਕੋ ਚੰਗੇ ਕੰਮਾਂ ਵਿੱਚ ਇਸਤੇਮਾਲ ਕਰਨ ਦੇ ਹੋਏ ਇਨਸਾਨ ਦਾ ਭਲਾ ਥੀਵੇ ਨਾ ਕਿ ਨਾਸ ਥੀਵੇ। ਇਸ ਕਿਤੇ ਸਾਰੇ

ਨਾਲ ਬਣਸੀ ਇਹ ਜਿਹੜੇ ਤੁਸੀਂ ਡੇਦੀ ਹੋ ਨਾ ਕਿ ਵੱਡੇ ਵੱਡੇ ਤੂਫਾਨ ਆਉਂਦੇ ਪਏ ਹਨ, ਹੜ੍ਹ ਆਉਂਦੇ ਪਏ ਹਨ, ਭੂਚਾਲ ਵੀ ਆਵੇਂਦੇ ਹਨ ਤੇ ਇਹ ਸਾਰਾ ਕੁਝ ਜੰਗਲਾਂ ਕੋ ਲਗਾਤਾਰ ਕਟੀਵਣ ਦੇ ਰਹਿਵਣ ਦਾ ਹੀ ਅੰਜਾਮ ਹੈ। ਇਹ ਕਰਕੇ ਦਰਖਤਾਂ ਦੇ ਕਟੀਵਣ ਤੇ ਰੋਕ ਲਗਾਵਣ ਕੀਤੇ, ਲੋਕਾਂ ਕੋ ਸਮਝਾਇਆ ਵਾਂਜੇ ਤੇ ਵਲਾ ਨਵੇਂ ਦਰਖਤ ਲਗਾਏ ਜਾਵਣ, ਹਰ ਸ਼ਹਿਰ ਗ੍ਰੀਨ ਸ਼ਹਿਰ ਬਣ ਵਾਂਜੇ ਤਾਂ ਕਿਹੜਾ ਚੰਗਾ ਲੱਗ ਸੀ। ਤੇ ਹੁਣ ਵਲਾ ਮੈਂ ਤੁਹਾਨੂੰ ਇੱਕ ਗੀਤ ਸੁਣਵੇਂਦੀ ਹਾਂ, ਗਾਵਣ ਵਾਲੇ ਹਨ ਮਹਿਕ ਮਲਿਕ।

ਦੀ ਸੇਵਾ ਵਿੱਚ ਸਵੈਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਤੁਹਾ ਕੋ ਚੰਗਾ ਲਗਾ ਹੋ ਸੀ ਤਾਂ ਵਾਲਾ ਖਤ ਲਿਖ ਕੇ ਘਲ ਦੇਵੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਅਗਲੇ ਪ੍ਰੋਗਰਾਮ ਵਿੱਚ ਮਿਲਸਾ।

7 ਡੇਸ ਪੰਜਾਬ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਦੀ ਗੱਲ ਦਾ ਮੌਜੂ ਹੈ ਮੋਬਾਈਲ ਦੀ ਸੰਜਮੀ ਵਰਤੋਂ। ਅੱਜ ਦੇ ਡਿਜੀਟਲ ਅਤੇ ਟੈਕਨੋਲੋਜੀ ਦੇ ਯੁੱਗ ਵਿੱਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਸਵੇਰੇ ਉੱਠਣ ਦੇ ਅਲਾਰਮ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮਨੁੱਖ ਹਰ ਛੋਟੇ ਵੱਡੇ ਕੰਮ ਲਈ ਮੋਬਾਈਲ ਤੇ ਮੁਨਸਰ ਹੈ। ਜਿੱਥੇ ਇਹ ਸਾਧਨ ਨੇ ਦੁਨੀਆਂ ਨੂੰ ਬਹੁਤ ਨੇੜੇ ਲਿਆਉਂਦਾ ਹੈ ਅਤੇ ਕੰਮਾਂ ਕਾਰਾਂ ਨੂੰ ਬੇਹੱਦ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਇਸ ਦੀ ਬੇਲੋੜੀ ਅਤੇ ਅਤਿਅੰਤ ਵਰਤੋਂ ਨੇ ਮਨੁੱਖੀ ਸਿਹਤ, ਮਾਨਸਿਕ ਸਥਿਤੀ ਅਤੇ ਸਮਾਜਿਕ ਰਿਸ਼ਤਿਆਂ ਤੇ ਡੂੰਘਾ ਅਸਰ ਪਾਇਆ ਹੈ। ਇਸ ਲਈ ਅੱਜ ਦੇ ਸਮੇਂ ਵਿਚ ਮੋਬਾਈਲ ਦੀ ਸੰਜਮੀ ਵਰਤੋਂ ਯਾਨੀ ਕਿ ਸਮਝਦਾਰ ਅਤੇ ਸੀਮਤ ਵਰਤੋਂ ਬਾਰੇ ਸਿੱਖਣਾ ਅਤੇ ਇਸ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ। ਜੀ ਸਾਵਨ, ਅੱਜ ਦੀ ਗੱਲ ਦੇ ਵਿਚ ਮੋਬਾਈਲ ਫੋਨ ਦੀ ਧਿਆਨ ਅਤੇ ਸਮਝਦਾਰੀ ਨਾਲ ਵਰਤੋਂ ਦੀ ਗੱਲ। ਮੋਬਾਈਲ ਦੇ ਕੁਝ ਫਾਇਦੇ ਨੇ ਤੇ ਕਿਤੇ ਬੇਲੋੜੀ ਵਰਤੋਂ ਦੇ ਨਾਲ ਨੁਕਸਾਨ ਵੀ ਨੇ। ਤੇ ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕਰ ਲਈਏ। ਮੋਬਾਈਲ ਫੋਨ ਦੀ ਸੰਜਮੀ ਵਰਤੋਂ ਨੂੰ ਸਮਝਣ ਲਈ ਪਹਿਲਾਂ ਇਸ ਦੇ ਸਕਾਰਾਤਮਕ ਪੱਖਾਂ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ ਅਸੀਂ ਇਸ ਦਾ ਸਹੀ ਫਾਇਦਾ ਚੁੱਕ ਸਕੀਏ। ਸੰਚਾਰ ਦਾ ਸਭ ਤੋਂ ਤੇਜ਼ ਸਾਧਨ ਹੈ ਮੋਬਾਈਲ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਇਨਸਾਨ ਨਾਲ ਸਕਿੰਟਾਂ ਵਿਚ ਵੀਡੀਓ ਜਾਂ ਆਡੀਓ ਕਾਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਸਿੱਖਿਆ ਤੇ ਗਿਆਨ, ਇੰਟਰਨੈਟ ਦੀ ਮਦਦ ਨਾਲ ਵਿਦਿਆਰਥੀ ਘਰ ਬੈਠੇ ਹੀ ਦੇਸ਼ ਵਿਦੇਸ਼ ਦੇ ਚੰਗੇ ਕੋਰਸਾਂ, ਕਿਤਾਬਾਂ ਅਤੇ ਲੈਕਚਰਾਂ ਤੱਕ ਪਹੁੰਚ ਕਰ ਸਕਦੇ ਨੇ।

ਬੈਂਕਿੰਗ ਅਤੇ ਵਪਾਰ, ਬਿੱਲ ਭਰਨੇ, ਪੈਸੇ ਟ੍ਰਾਂਸਫਰ ਕਰਨੇ ਅਤੇ ਆਨਲਾਈਨ ਖਰੀਦਦਾਰੀ ਨੇ ਮਨੁੱਖ ਦਾ ਬਹੁਤ ਸਾਰਾ ਸਮਾਂ ਬਚਾ ਦਿੱਤਾ ਹੈ। ਮਨੋਰੰਜਨ ਤੇ ਜਾਣਕਾਰੀ, ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ, ਸੰਗੀਤ, ਫਿਲਮਾਂ ਅਤੇ ਗਿਆਨ ਵਰਧਕ ਜਾਣਕਾਰੀਆਂ ਉਂਗਲਾਂ ਦੇ ਪੋਟਿਆਂ ਤੇ ਉਪਲਬਧ ਨੇ। ਹੁਣ ਗੱਲ ਕਰਦੇ ਹਾਂ ਜੀ, ਜ਼ਰੂਰਤ ਤੋਂ ਜ਼ਿਆਦਾ ਜਾਂ ਫਿਰ ਕਹਿ ਲਈਏ ਬੇਲੋੜੀ ਵਰਤੋਂ ਦੇ ਕਾਰਨ ਮੋਬਾਈਲ ਫੋਨ ਦੇ ਨੁਕਸਾਨ ਵੀ ਨੇ। ਜਿਵੇਂ ਜਦੋਂ ਅਸੀਂ ਮੋਬਾਈਲ ਦੀ ਵਰਤੋਂ ਬਿਨਾਂ ਕਿਸੇ ਨਿਯਮ ਜਾਂ ਸੰਜਮ ਦੇ ਕਰਦੇ ਹਾਂ ਤਾਂ ਇਹ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ, ਜਿਵੇਂ ਸਰੀਰਕ ਸਿਹਤ ਤੇ ਅਸਰ। ਲਗਾਤਾਰ ਸਕਰੀਨ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੁੰਦੀ ਹੈ, ਅੱਖਾਂ ਵਿਚ ਖੁਸ਼ਕੀ ਆਉਂਦੀ ਹੈ ਅਤੇ ਸਿਰ ਦਰਦ ਰਹਿੰਦਾ ਹੈ। ਗਰਦਨ ਝੁਕਾ ਕੇ ਫੋਨ ਚਲਾਉਣ ਨਾਲ ਰੀੜ੍ਹ ਦੀ ਹੱਡੀ ਅਤੇ ਗਰਦਨ ਵਿਚ ਦਰਦ ਯਾਨੀ ਟੈਕਸਟ ਨੈਕ ਦੀ ਸਮੱਸਿਆ ਆਮ ਹੋ ਗਈ ਹੈ। ਮਾਨਸਿਕ ਤਣਾਅ ਅਤੇ ਚਿੰਤਾ। ਸੋਸ਼ਲ ਮੀਡੀਆ ਤੇ ਦੂਜਿਆਂ ਦੀਆਂ ਦਿਖਾਵੇ ਵਾਲੀਆਂ ਜ਼ਿੰਦਗੀਆਂ ਵੇਖ ਕੇ ਨੌਜਵਾਨਾਂ ਵਿਚ ਹੀਣ ਭਾਵਨਾ, ਡਿਪਰੈਸ਼ਨ ਅਤੇ ਚਿੰਤਾ, ਜਿਹਨੂੰ ਆਪਾਂ ਐਂਗਜ਼ਾਇਟੀ ਵੀ ਕਹਿੰਦੇ ਹਾਂ, ਵੱਧ ਰਹੀ ਹੈ। ਨੀਂਦ ਦੀ ਕਮੀ, ਇਨਸੋਮਨੀਆ। ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਕਰਨ ਨਾਲ ਸਕਰੀਨ ਵਿਚੋਂ ਨਿਕਲਣ ਵਾਲੀ ਬਲੂ ਲਾਈਟ, ਸਾਡੇ ਦਿਮਾਗ ਵਿਚ ਮੈਲਾਟੋਨਿਨ ਨਾਮਕ ਹਾਰਮੋਨ ਜੋ ਨੀਂਦ ਲਈ ਜ਼ਰੂਰੀ ਹੈ, ਨੂੰ ਬਣਨ ਤੋਂ ਰੋਕਦੀ ਹੈ। ਸਮਾਜਿਕ ਦੂਰੀਆਂ। ਅੱਜ ਕੱਲ ਲੋਕ ਇਕੋ ਕਮਰੇ ਵਿਚ ਬੈਠ ਕੇ ਵੀ ਇਕ ਦੂਜੇ ਨਾਲ ਗੱਲ ਕਰਨ ਦੀ ਬਜਾਏ ਮੋਬਾਈਲ ਸਕਰੀਨਾਂ ਵਿਚ ਮਸਤ ਰਹਿੰਦੇ ਨੇ, ਜਿਸ ਨਾਲ ਪਰਿਵਾਰਕ ਸਾਂਝ ਖਤਮ ਹੋ ਰਹੀ ਹੈ। ਹੁਣ ਗੱਲ ਆਉਂਦੀ ਹੈ ਕਿ ਕਿਵੇਂ ਕਰੀਏ ਮੋਬਾਈਲ ਦੀ ਸੰਜਮੀ ਵਰਤੋਂ। ਮੋਬਾਈਲ ਨੂੰ ਆਪਣਾ ਗੁਲਾਮ ਬਣਾਉਣ ਦੀ ਬਜਾਏ ਇਸ ਦਾ ਮਾਲਕ ਬਣਨ ਲਈ ਕੁਝ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਜਿਵੇਂ ਸਕਰੀਨ ਟਾਈਮ ਨਿਰਧਾਰਿਤ ਕਰਨਾ, ਆਪਣੇ ਫੋਨ ਵਿਚ ਡਿਜੀਟਲ ਵੈਲ ਬੀਂਗ ਜਾਂ ਐਪ ਲਿਮਿਟਰ ਦੀ ਵਰਤੋਂ ਕਰੋ। ਰੋਜ਼ਾਨਾ ਲਈ ਸੋਸ਼ਲ ਮੀਡੀਆ ਤੇ ਗੇਮਾਂ ਖੇਡਣ ਦਾ ਇਕ ਨਿਸ਼ਚਿਤ ਸਮਾਂ ਜਿਵੇਂ ਇਕ ਜਾਂ ਦੋ ਘੰਟੇ ਫਿਕਸ ਕਰੋ ਅਤੇ ਉਨ੍ਹਾਂ ਦੀ ਵਰਤੋਂ ਉਸ ਤੋਂ ਬਾਅਦ ਨਾ ਕਰੋ। ਨੋਟੀਫਿਕੇਸ਼ਨਾਂ ਨੂੰ ਬੰਦ ਕਰੋ। ਫੋਨ ਤੇ ਆਉਣ ਵਾਲੀਆਂ ਬੇਲੋੜੀਆਂ ਐਪਸ ਜਿਵੇਂ ਸ਼ਾਪਿੰਗ ਜਾਂ ਗੇਮਿੰਗ ਐਪਸ ਦੀਆਂ ਨੋਟੀਫਿਕੇਸ਼ਨਾਂ ਨੂੰ ਬੰਦ ਰੱਖੋ। ਵਾਰ ਵਾਰ ਫੋਨ ਵੱਜਣ ਨਾਲ ਧਿਆਨ ਭਟਕਦਾ ਹੈ। ਨੋਟੀਫਿਕੇਸ਼ਨ ਬੰਦ ਹੋਣ ਨਾਲ ਤੁਸੀਂ ਫੋਨ ਨੂੰ ਵਾਰ ਵਾਰ ਚੁੱਕਣ ਦੀ ਆਦਤ ਤੋਂ ਬਚੋਗੇ। ਫਿਰ ਆ ਜਾਂਦੀ ਹੈ ਜੀ ਨੋ ਫੋਨ ਜ਼ੋਨ। ਘਰ ਵਿਚ ਕੁਝ ਅਜਿਹੇ ਸਥਾਨ ਅਤੇ ਸਮੇਂ ਨਿਰਧਾਰਿਤ ਕਰੋ ਜਿੱਥੇ ਮੋਬਾਈਲ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਹੋਵੇ। ਖਾਣਾ ਖਾਣ ਸਮੇਂ, ਪਰਿਵਾਰ ਨਾਲ ਬੈਠ ਕੇ ਖਾਣਾ ਖਾਂਦੇ ਸਮੇਂ ਫੋਨ ਦੂਰ ਰੱਖੋ। ਬੈਡਰੂਮ ਵਿਚ ਸੌਣ ਤੋਂ ਘੱਟੋ ਘੱਟ ਇਕ ਘੰਟਾ ਪਹਿਲਾਂ ਮੋਬਾਈਲ ਨੂੰ ਆਪਣੇ ਤੋਂ ਦੂਰ ਕਰ ਦਿਓ। ਸਵੇਰ ਦੀ ਸ਼ੁਰੂਆਤ ਬਿਨਾਂ ਫੋਨ ਤੋਂ ਕਰੋ। ਸਵੇਰੇ ਉੱਠਦੇ ਸਾਰ ਹੀ ਪਹਿਲਾਂ 30-45 ਮਿੰਟ ਫੋਨ ਨਾ ਦੇਖੋ। ਫੋਨ ਦੇਖਣ ਦੀ ਬਜਾਏ ਸੈਰ ਕਰੋ, ਕਸਰਤ ਕਰੋ, ਯੋਗਾ ਕਰੋ ਜਾਂ ਪਰਿਵਾਰ ਨਾਲ ਚਾਹ ਦੇ ਚੁਸਕੇ ਲੈਂਦੇ ਹੋਏ ਗੱਲਬਾਤ ਕਰੋ। ਇਸ ਨਾਲ ਤੁਹਾਡਾ ਪੂਰਾ ਦਿਨ ਸੋਹਣਾ ਤੇ ਸੁਖਾਲਾ ਬੀਤੇਗਾ। ਬੱਚਿਆਂ ਤੇ ਨੌਜਵਾਨਾਂ ਲਈ ਸੰਜਮ ਦੀ ਲੋੜ। ਖਾਸ ਕਰ ਅੱਜ ਕੱਲ ਛੋਟੇ ਬੱਚਿਆਂ ਨੂੰ ਖਾਣਾ ਖਵਾਉਣ ਜਾਂ ਚੁੱਪ ਕਰਾਉਣ ਲਈ ਮੋਬਾਈਲ ਦਿੱਤਾ ਜਾਂਦਾ ਹੈ, ਜੋ ਕਿ ਬੇਹੱਦ ਖਤਰਨਾਕ ਹੈ। ਮਾਪਿਆਂ ਨੂੰ ਖੁਦ ਬੱਚਿਆਂ ਦੇ ਸਾਹਮਣੇ ਫੋਨ ਦੀ ਘੱਟ ਵਰਤੋਂ ਕਰਕੇ ਇਕ ਚੰਗੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਵੀਡੀਓ ਗੇਮਾਂ ਖੇਡਣ ਦੀ ਬਜਾਏ ਬਾਹਰ ਪਾਰਕ ਵਿਚ ਖੇਡਣ, ਕਿਤਾਬਾਂ ਪੜ੍ਹਨ ਜਾਂ ਕਿਸੇ ਹੋਰ ਰਚਨਾਤਮਕ ਸ਼ੌਕ ਜਿਵੇਂ ਚਿੱਤਰਕਾਰੀ, ਸੰਗੀਤ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਮੁੱਖ ਦੀ ਗੱਲ ਇਹ ਹੈ ਕਿ ਮੋਬਾਈਲ ਫੋਨ ਇਕ ਬਹੁਤ ਹੀ ਵਧੀਆ ਸੇਵਕ ਹੈ ਪਰ ਇਕ ਬਹੁਤ ਹੀ ਖਤਰਨਾਕ ਮਾਲਕ ਵੀ ਹੈ। ਇਹ ਸਾਡੇ ਤੇ ਮੁਨਸਰ ਹੈ ਕਿ ਅਸੀਂ ਇਸ ਦੀ ਵਰਤੋਂ ਆਪਣੇ ਵਿਕਾਸ ਲਈ ਕਰਨੀ ਹੈ ਜਾਂ ਫਿਰ ਵਿਨਾਸ਼ ਲਈ। ਸੰਜਮੀ ਵਰਤੋਂ ਦਾ ਮਤਲਬ ਹੈ ਮੋਬਾਈਲ ਨੂੰ ਪੂਰੀ ਤਰ੍ਹਾਂ ਤਿਆਗਣਾ ਨਹੀਂ, ਸਗੋਂ ਇਸ ਦੀ ਵਰਤੋਂ ਇਸ ਤਰੀਕੇ ਨਾਲ ਕਰਨੀ ਹੈ ਕਿ ਇਹ ਸਾਡੀ ਅਸਲੀ ਜ਼ਿੰਦਗੀ, ਰਿਸ਼ਤਿਆਂ ਅਤੇ ਸਿਹਤ ਤੇ ਹਾਵੀ ਨਾ ਹੋਵੇ। ਆਓ ਅੱਜ ਤੋਂ ਹੀ ਮੋਬਾਈਲ ਦੀ ਸਹੀ ਅਤੇ ਸੰਜਮੀ ਵਰਤੋਂ ਦਾ ਸੰਕਲਪ ਲਈਏ ਅਤੇ ਇਕ ਸਿਹਤਮੰਦ ਸਮਾਜ ਸਿਰਜੀਏ। ਸਾਇਨ, ਅੱਜ ਦੀ ਗੱਲ ਦੇ ਵਿਚ ਅੱਜ ਆਪਾਂ ਗੱਲ ਕੀਤੀ ਮੋਬਾਈਲ ਦੀ ਸੰਜਮੀ ਵਰਤੋਂ। ਵਾਕਈ ਸਮੇਂ ਦੀ ਲੋੜ ਹੈ। ਅੱਜ ਕੱਲ ਛੋਟੇ ਬੱਚੇ ਹੋਣ ਜਾਂ ਬਜ਼ੁਰਗ ਹੋਣ, ਨੌਜਵਾਨਾਂ ਦੀ ਤਾਂ ਗੱਲ ਹੀ ਛੱਡ ਦਿਓ, ਘਰ ਚ ਜਿਹੜੀਆਂ ਬੀਬੀਆਂ ਭੈਣਾਂ ਨੇ ਉਹਨਾਂ ਦੀ ਵੀ ਗੱਲ ਛੱਡ ਦਿਓ। ਸਮਾਂ ਪਾਸ ਕਰਨ ਲਈ ਬਹੁਤ ਵਧੀਆ ਸਾਧਨ ਹੈ ਪਰ ਸਮਾਂ ਸੋਹਣਾ ਪਾਸ ਹੋਵੇ ਇਹਦੇ ਲਈ ਜ਼ਰੂਰੀ ਹੈ ਕਿ ਆਪਣੀ

ਅੱਖਾਂ ਦਾ ਵੀ ਧਿਆਨ ਰੱਖਿਆ ਜਾਏ, ਅੱਖਾਂ ਦਾ ਧਿਆਨ ਰੱਖਿਆ ਜਾਏ। ਇਸ ਕਰਕੇ ਮੋਬਾਈਲ ਦੀ ਸੋਹਣੀ ਵਰਤੋਂ ਜ਼ਰੂਰ ਕਰੋ, ਪਰ ਦੇਖ ਸਮਝ ਕੇ, ਧਿਆਨ ਨਾਲ। ਅੱਜ ਦੀ ਗੱਲ ਵਿੱਚ ਇੰਨਾ ਹੀ। ਸੁਣੋ ਇੱਕ ਸੋਹਣਾ ਜਿਹਾ ਗੀਤ।

ਤੁਸੀਂ ਸੁਣ ਰਹੇ ਹੋ ਦੇਸ਼ ਪੰਜਾਬ ਪ੍ਰੋਗਰਾਮ। ਦੇਸ਼ ਪੰਜਾਬ ਪ੍ਰੋਗਰਾਮ ਚ ਹੁਣ ਅੱਗੇ ਚੱਲਦੇ ਹਾਂ। ਪੇਸ਼ ਮਾਝੇ ਦੀ ਮਹਿਕ। ਮਾਝੇ ਦੀ ਮਹਿਕ ਦੇ ਵਿਚ ਅੱਜ ਗੱਲ ਕਰਾਂਗੇ ਮਾਝੇ ਦੇ ਉਦਯੋਗ ਧੰਦਿਆਂ ਬਾਰੇ। ਪੰਜਾਬ ਦਾ ਮਾਝਾ ਖੇਤਰ ਹੈ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ। ਖਾਸ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ, ਪਰ ਇੱਥੇ ਕਈ ਪ੍ਰਮੁੱਖ ਉਦਯੋਗ ਅਤੇ ਵਪਾਰਕ ਧੰਦੇ ਵੀ ਵਿਕਸਿਤ ਹੋਏ ਨੇ। ਮਾਝੇ ਦੇ ਮੁੱਖ ਉਦਯੋਗਿਕ ਖੇਤਰਾਂ ਵਿਚ ਬਾਸਮਤੀ ਚੌਲਾਂ ਦੀ ਪ੍ਰੋਸੈਸਿੰਗ ਅਤੇ ਰਾਈਸ ਮਿੱਲਾਂ, ਉਨੀ ਕੱਪੜੇ ਅਤੇ ਸ਼ਾਲਾਂ ਦਾ ਟੈਕਸਟਾਈਲ ਉਦਯੋਗ, ਬਟਾਲਾ ਦਾ ਮਸ਼ੀਨ ਟੂਲਸ ਅਤੇ ਫਾਊਂਡਰੀ ਉਦਯੋਗ ਅਤੇ ਹਰਿਮੰਦਰ ਸਾਹਿਬ ਕਾਰਨ ਸੈਰ ਸਪਾਟਾ ਅਤੇ ਹੋਟਲ ਉਦਯੋਗ ਸ਼ਾਮਲ ਨੇ। ਸਰਹੱਦੀ ਖੇਤਰ ਹੋਣ ਅਤੇ ਗੁਆਂਢੀ ਰਾਜਾਂ ਤੋਂ ਮੁਕਾਬਲੇ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਇਹ ਖੇਤਰ ਪੰਜਾਬ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।

ਚੰਡੀ ਕਰਕੇ ਬਹੁਤ ਹੀ ਜਗ੍ਹਾ ਮਖਾਲੀ ਏ ਚੰਡੀ ਕਰਕੇ ਬਹੁਤ ਹੀ ਜਗ੍ਹਾ ਮਖਾਲੀ ਏ ਚੰਡੀ

ਮਾਝਾ ਖੇਤਰ ਖਾਸ ਕਰਕੇ ਅੰਮ੍ਰਿਤਸਰ ਪੰਜਾਬ ਦੇ ਸੈਰ ਸਪਾਟਾ ਉਦਯੋਗ ਦੀ ਰੀੜ ਦੀ ਹੱਡੀ ਹੈ। ਇੱਥੇ ਸੇਵਾ ਖੇਤਰ ਬਹੁਤ ਤੇਜ਼ੀ ਨਾਲ ਵਧਿਆ ਹੈ। ਧਾਰਮਿਕ ਅਤੇ ਇਤਿਹਾਸਕ ਸੈਰ ਸਪਾਟਾ ਸ੍ਰੀ ਹਰਿਮੰਦਰ ਸਾਹਿਬ ਸੁਵਰਨ ਮੰਦਿਰ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਨੇ। ਇਸ ਤੋਂ ਇਲਾਵਾ ਜਲਿਆਂਵਾਲਾ ਬਾਗ, ਵਾਹਗਾ ਬਾਰਡਰ, ਅਟਾਰੀ, ਦੁਰਗਿਆਣਾ ਮੰਦਿਰ ਅਤੇ ਕਿਲ੍ਹਾ ਗੋਬਿੰਦਗੜ੍ਹ ਮੁੱਖ ਖਿੱਚ ਦੇ ਕੇਂਦਰ ਨੇ। ਹੋਟਲ ਅਤੇ ਰੈਸਟੋਰੈਂਟ ਸ਼ਰਧਾਲੂਆਂ ਦੀ ਵੱਡੀ ਆਮਦ ਕਾਰਨ ਅੰਮ੍ਰਿਤਸਰ ਵਿਚ 5 ਸਟਾਰ ਹੋਟਲਾਂ ਤੋਂ ਲੈ ਕੇ ਬਜਟ ਗੈਸਟ ਹਾਊਸਾਂ ਦਾ ਇਕ ਵੱਡਾ ਨੈਟਵਰਕ ਹੈ। ਫੂਡ ਟੂਰਿਜ਼ਮ ਅੰਮ੍ਰਿਤਸਰੀ ਕੁਲਚਾ, ਮੱਛੀ ਅਤੇ ਪਾਪੜ ਵੜੀਆਂ ਆਪਣੇ ਆਪ ਵਿਚ 1 ਕਰੋੜ ਰੁਪਏ ਦਾ ਉਦਯੋਗ ਬਣ ਚੁੱਕਾ ਹੈ। ਤਰਨ ਤਾਰਨ ਅਤੇ ਗੁਰਦਾਸਪੁਰ ਵਿਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਗੁਰਦੁਆਰਾ ਸ੍ਰੀ ਚੋਹਰਾ ਸਾਹਿਬ ਅਤੇ ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰੇ ਵੀ ਸਥਾਨਕ ਆਰਥਿਕਤਾ ਨੂੰ ਹੁਲਾਰਾ ਦਿੰਦੇ ਨੇ। ਭਾਰੀ ਉਦਯੋਗ ਅਤੇ ਮਸ਼ੀਨ ਟੂਲਾਂ ਦੀ ਗੱਲ, ਗੁਰਦਾਸਪੁਰ ਜ਼ਿਲ੍ਹੇ ਦਾ ਬਟਾਲਾ ਸ਼ਹਿਰ ਕਿਸੇ ਸਮੇਂ ਲੋਹੇ ਦੇ ਨਗਰ ਵਜੋਂ ਜਾਣਿਆ ਜਾਂਦਾ ਸੀ। ਬਟਾਲਾ ਦੀਆਂ ਫਾਊਂਡਰੀਆਂ, ਬਟਾਲਾ ਵਿਚ ਕਾਸਟ ਆਇਰਨ ਅਤੇ ਮਸ਼ੀਨ ਟੂਲਸ ਬਣਾਉਣ ਦੇ ਸੈਂਕੜੇ ਯੂਨਿਟ ਨੇ। ਇੱਥੇ ਖੇਤੀਬਾੜੀ ਦੇ ਸੰਦ, ਥ੍ਰੈਸ਼ਰ, ਹੱਲ, ਕੰਬਾਈਨ ਦੇ ਪੁਰਜ਼ੇ ਅਤੇ ਉਦਯੋਗਿਕ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ। ਕਢਾਈ ਦਾ ਕੰਮ ਵਿਚ ਫੁਲਕਾਰੀ ਅਤੇ ਸੂਟਾਂ ਉਪਰ ਹੱਥ ਦੀ ਕਢਾਈ ਘਰੇਲੂ ਉਦਯੋਗ ਵਿਚੋਂ ਵੱਡੇ ਪੱਧਰ ਤੇ ਹੁੰਦੀ ਹੈ, ਜਿਸ ਨਾਲ ਹਜ਼ਾਰਾਂ ਮਹਿਲਾਵਾਂ ਨੂੰ ਰੋਜ਼ਗਾਰ ਮਿਲਦਾ ਹੈ। ਭਾਰੀ ਉਦਯੋਗ ਅਤੇ ਮਸ਼ੀਨ ਟੂਲਸ ਦੀ ਗੱਲ ਕਰੀਏ ਤਾਂ ਇਹਦੇ ਵਿਚ ਹੈ ਕਾਸਟ ਆਇਰਨ ਅਤੇ ਮਸ਼ੀਨ ਟੂਲਸ। ਇਸ ਤੋਂ ਇਲਾਵਾ ਟੈਕਸਟਾਈਲ ਅਤੇ ਐਪਰਲ ਇੰਡਸਟਰੀ ਅੰਮ੍ਰਿਤਸਰ ਇਤਿਹਾਸਕ ਤੌਰ ਤੇ ਉੱਤਰੀ ਭਾਰਤ ਦਾ ਇਕ ਪ੍ਰਮੁੱਖ ਟੈਕਸਟਾਈਲ ਹੱਬ ਰਿਹਾ ਹੈ। ਗੱਲਾਂ ਕਰਾਂਗੇ ਨਾਲੋ ਨਾਲ, ਪਰ ਨਾਲ ਨਾਲ ਗੀਤ ਸੰਗੀਤ ਵੀ ਜ਼ਰੂਰੀ ਹੈ।

ਮਾਝੇ ਦੇ ਮਹਿਲ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਮਾਝੇ ਦੇ ਉਦਯੋਗ ਧੰਦਿਆਂ ਬਾਰੇ। ਟੈਕਸਟਾਈਲ ਐਪਰਲ ਉਦਯੋਗ ਯਾਨੀ ਕੱਪੜਾ ਉਦਯੋਗ ਦੀ ਗੱਲ। ਅੰਮ੍ਰਿਤਸਰ ਇਤਿਹਾਸਕ ਤੌਰ ਤੇ ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਟੈਕਸਟਾਈਲ ਹੱਬ ਰਿਹਾ ਹੈ। ਉੱਨੀ ਕੱਪੜੇ ਅਤੇ ਸ਼ਾਲਾਂ ਅੰਮ੍ਰਿਤਸਰ ਦੀਆਂ ਬਣੀਆਂ ਉੱਨੀ ਸ਼ਾਲਾਂ ਲੋਹੀਆਂ ਸਟੋਲ ਅਤੇ ਕੰਬਲ ਪੂਰੇ ਭਾਰਤ ਵਿਚ ਮਸ਼ਹੂਰ ਨੇ। ਹਾਲਾਂਕਿ ਲੁਧਿਆਣਾ ਹੁਣ ਹੌਸਲੇ ਵਿਚ ਅੱਗੇ ਹੈ ਪਰ ਅੰਮ੍ਰਿਤਸਰ ਰਵਾਇਤੀ ਪਸ਼ਮੀਨਾ ਅਤੇ ਜੈਕਾਰਡ ਸ਼ਾਲਾਂ ਦੀ ਬੁਣਾਈ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਟਵੀਡ ਅਤੇ ਸੂਟਿੰਗ ਇੱਥੇ ਕੱਪੜਾ ਰੰਗਣ ਡਾਇੰਗ ਛਪਾਈ ਅਤੇ ਫਿਨਿਸ਼ਿੰਗ ਦੇ ਕਈ ਵੱਡੇ ਯੂਨਿਟ ਨੇ। OCM ਵਰਗੇ ਨਾਮੀ ਬ੍ਰਾਂਡਾਂ ਦਾ ਸੰਬੰਧ ਅੰਮ੍ਰਿਤਸਰ ਨਾਲ ਰਿਹਾ ਹੈ। ਪੋਸ਼ਾਕਾਂ ਅਤੇ ਕਢਾਈ ਦਾ ਕੰਮ ਅੰਮ੍ਰਿਤਸਰ ਵਿਚ ਫੁਲਕਾਰੀ ਅਤੇ ਸੂਟਾਂ ਉਪਰ ਹੱਥ ਦੀ ਕਢਾਈ ਯਾਨੀ ਹੈਂਡ ਐਮਬਰਾਇਡਰੀ ਦਾ ਕੰਮ ਘਰੇਲੂ ਉਦਯੋਗ ਵਜੋਂ ਵੱਡੇ ਪੱਧਰ ਤੇ ਹੁੰਦਾ ਹੈ ਜਿਸ ਨਾਲ ਹਜ਼ਾਰਾਂ ਮਹਿਲਾਵਾਂ ਨੂੰ ਰੋਜ਼ਗਾਰ ਮਿਲਦਾ ਹੈ।

ਸਰਹੱਦੀ ਵਪਾਰ ਤੇ ਲੌਜਿਸਟਿਕਸ ਦੀ ਗੱਲ। ਪਾਕਿਸਤਾਨ ਦੀ ਸਰਹੱਦ ਨਾਲ ਲੱਗਣ ਕਰਕੇ ਮਾਝਾ ਅੰਤਰਰਾਸ਼ਟਰੀ ਵਪਾਰ ਦਾ ਗੇਟਵੇ ਰਿਹਾ ਹੈ। ਅਟਾਰੀ ਵਾਹਗਾ ICP

ਰਵਾਇਤੀ ਅਤੇ ਹਸਤਕਲਾ ਉਦਯੋਗ ਮਾਝੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਕਈ ਰਵਾਇਤੀ ਧੰਦੇ ਅੱਜ ਵੀ ਜੀਵਤ ਨੇ। ਜੰਡਿਆਲਾ ਗੁਰੂ ਦੇ ਠਠਿਆਰੇ, ਬਰਾਸ ਐਂਡ ਕਾਪਰ ਯੂਟੈਂਸਿਲਸ। ਅੰਮ੍ਰਿਤਸਰ ਦੇ ਨੇੜੇ ਜੰਡਿਆਲਾ ਗੁਰੂ ਵਿਖੇ ਪਿੱਤਲ ਅਤੇ ਤਾਂਬੇ ਦੇ ਬਰਤਨ ਹੱਥ ਨਾਲ ਕੁੱਟ ਕੇ ਬਣਾਉਣ ਦੀ ਕਲਾ ਵਿਸ਼ਵ ਪ੍ਰਸਿੱਧ ਹੈ। ਇਸ ਰਵਾਇਤੀ ਕਲਾ ਨੂੰ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਅੰਮ੍ਰਿਤਸਰੀ ਪਾਪੜ ਵਣੀਆਂ ਅਤੇ ਮੁਰੱਬਾ ਉਦਯੋਗ ਇਕ ਬਹੁਤ ਹੀ ਸਫਲ ਘਰੇਲੂ ਉਦਯੋਗ ਹੈ। ਅੰਮ੍ਰਿਤਸਰ ਦੀਆਂ ਤਿੱਖੀਆਂ ਵੜੀਆਂ ਅਤੇ ਕਰਾਰੇ ਪਾਪੜ ਦੇਸ਼ ਵਿਦੇਸ਼ ਵਿਚ ਸਪਲਾਈ ਹੁੰਦੇ ਨੇ। ਗੁਰਦਾਸਪੁਰ ਦਾ ਗੁੜ ਸ਼ੱਕਰ ਉਦਯੋਗ, ਗੁਰਦਾਸਪੁਰ ਦੇ ਰਾਹਾਂ ਤੇ ਚਲਦੇ ਰਵਾਇਤੀ ਵੇਲਣੇ ਅਤੇ ਹੁਣ ਆਧੁਨਿਕ ਆਰਗੈਨਿਕ ਗੁੜ ਬਣਾਉਣ ਦੇ ਯੂਨਿਟ ਸਥਾਨਕ ਪੱਧਰ ਤੇ ਚੰਗੀ ਕਮਾਈ ਦਾ ਸਾਧਨ ਨੇ। ਸਿਹਤ ਅਤੇ ਸਿੱਖਿਆ ਸੇਵਾਵਾਂ, ਮੈਡੀਕਲ ਟੂਰਿਜ਼ਮ। ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਕਈ ਨਿੱਜੀ ਮਲਟੀ ਸਪੈਸ਼ਲਿਟੀ ਹਾਸਪਿਟਲ ਜਿਵੇਂ ਕਿ ਫੋਰਟਸ, ਅਮਨਦੀਪ ਹਸਪਤਾਲ ਨੇ ਇੱਥੇ ਨਾ ਸਿਰਫ ਮਾਝੇ ਦੇ ਸਗੋਂ ਜੰਮੂ ਕਸ਼ਮੀਰ ਦੇ, ਹਿਮਾਚਲ ਪ੍ਰਦੇਸ਼ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਅਤੇ IIM ਅੰਮ੍ਰਿਤਸਰ ਵਰਗੀਆਂ ਸੰਸਥਾਵਾਂ ਕਾਰਨ ਇੱਥੇ ਸਿੱਖਿਆ ਦੇ ਖੇਤਰ ਵਿਚ ਵੱਡਾ ਨਿਵੇਸ਼ ਅਤੇ ਰੁਜ਼ਗਾਰ ਪੈਦਾ ਹੋਇਆ ਹੈ। ਫਿਰ ਵੀ ਜਦੋਂ ਇੰਨੀ ਕੁਛ ਤਰੱਕੀ ਹੋ ਰਹੀ ਹੈ, ਕਿਤੇ ਨਾ ਕਿਤੇ ਮਾਝੇ ਦੇ ਉਦਯੋਗਾਂ ਨੂੰ ਚੁਣੌਤੀਆਂ ਵੀ ਦਰਪੇਸ਼ ਆਉਂਦੀਆਂ ਨੇ ਤੇ ਕੁਝ ਖਾਸ ਚੁਣੌਤੀਆਂ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ। ਇਨ੍ਹਾਂ ਸੰਭਾਵਨਾਵਾਂ ਦੇ ਬਾਵਜੂਦ ਮਾਝਾ

ਖੇਤਰ ਉਦਯੋਗਿਕ ਪੱਖੋਂ ਕੁਝ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਵੇਂ ਸਰਹੱਦੀ ਖੇਤਰ ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਰਕੇ ਵੱਡੇ ਉਦਯੋਗਪਤੀ ਇੱਥੇ ਵੱਡੇ ਪਲਾਂਟ ਲਗਾਉਣ ਤੋਂ ਕਤਰਾਉਂਦੇ ਨੇ ਕਿਉਂਕਿ ਸੁਰੱਖਿਆ ਸਬੰਧੀ ਚਿੰਤਾਵਾਂ ਬਣੀਆਂ ਰਹਿੰਦੀਆਂ ਨੇ ਗੁਆਂਢੀ ਰਾਜਾਂ ਤੋਂ ਮੁਕਾਬਲਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਰਗੇ ਗੁਆਂਢੀ ਰਾਜਾਂ ਵੱਲੋਂ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਟੈਕਸ ਛੋਟਾਂ ਕਾਰਨ ਮਾਝੇ ਖਾਸ ਕਰਕੇ ਬਟਾਲਾ ਅਤੇ ਪਠਾਨਕੋਟ ਦੇ ਕਈ ਉਦਯੋਗ ਉਥੇ ਸ਼ਿਫਟ ਹੋ ਗਏ ਨੇ ਸਰਹੱਦੀ ਪਿੰਡਾਂ ਵਿਚ ਨਸ਼ਿਆਂ ਦੀ ਮਾਰ ਅਤੇ ਨੌਜਵਾਨਾਂ ਦਾ ਰੋਜ਼ਗਾਰ ਦੀ ਭਾਲ ਵਿਚ ਵੱਡੇ ਪੱਧਰ ਤੇ ਵਿਦੇਸ਼ ਯੂਕੇ ਦੁਬਈ ਕੈਨੇਡਾ ਜਾਣਾ ਸਥਾਨਕ ਉਦਯੋਗਾਂ ਲਈ ਹੁਨਰਮੰਦ ਲੇਬਰ ਦੀ ਘਾਟ ਪੈਦਾ ਕਰ ਰਿਹਾ ਹੈ ਬਟਾਲਾ ਦੇ ਫਾਉਂਡਰੀ ਉਦਯੋਗ ਨੂੰ ਆਧੁਨਿਕ ਤਕਨੀਕ ਨਾ ਮਿਲਣ ਕਾਰਨ ਇਹ ਚੀਨੀ ਅਤੇ ਹੋਰ ਘਰੇਲੂ ਮੁਕਾਬਲੇਬਾਜ਼ਾਂ ਤੋਂ ਪਛੜ ਰਿਹਾ ਹੈ

ਤਾਂ ਬਾਹਰਲੇ ਦੇਸ਼ਾਂ ਵਿਚ ਭੇਜਣ ਦੀਆਂ ਅਪਾਰ ਸੰਭਾਵਨਾਵਾਂ ਨੇ। ਜੇਕਰ ICPL ਟਾਰੀ ਰਾਹੀਂ ਵਪਾਰ ਨੂੰ ਮੁੜ ਪੂਰੀ ਤਰ੍ਹਾਂ ਖੋਲਿਆ ਜਾਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਮਾਝਾ ਪੂਰੇ ਪੰਜਾਬ ਦਾ ਆਰਥਿਕ ਇੰਜਣ ਬਣ ਸਕਦਾ ਹੈ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਾਝੇ ਦੀ ਮਹਿਕ ਦੇਸ ਪੰਜਾਬ ਮਸਲਿਸ ਚ ਅੱਗੇ ਵਧਦੇ ਹਾਂ ਚੱਲਦੇ ਹਾਂ ਅਗਲਾ ਸਿਲਸਿਲਾ ਹੈ ਪੰਜਾਬੀ ਗੀਤਾਂ ਦਾ ਪੰਜਾਬੀ ਗੀਤਾਂ ਚ ਸਭ ਤੋਂ ਪਹਿਲਾਂ ਸੁਣਦੇ ਹਾਂ ਮੁਹੰਮਦ ਸਦੀਕ ਦੀ ਆਵਾਜ਼ ਚ ਬੋਲੀਆਂ

0: ਸੰਧੂ ਸਾਹਿਬ ਜੀ ਲੰਘ ਆਈਏ
1: ਆਜੋ ਆਜੋ ਸ਼ਿੰਗਾਰਾ ਸਿੰਘ ਜੀ ਲੰਘ ਆਓ
2: ਜੈ ਹਿੰਦ ਜੀ
1: ਸੰਧੂ ਜੈ ਹਿੰਦ ਜੀ ਜੈ ਹਿੰਦ ਸ਼ਿੰਗਾਰਾ ਸਿੰਘ ਜੀ ਸੁਣਾਓ ਕੀ ਹਾਲ ਚਾਲ ਆ
2: ਹਾਲ ਚਾਲ ਤਕੜੇ ਨੇ ਜੀ ਵੱਲ ਨੇ ਤੁਸਾਂ ਸੁਣਾਓ ਠੀਕ ਠਾਕ ਹੋ
1: ਬਹੁਤ ਵਧੀਆ ਜੀ ਗੱਲ ਏਦਾਂ ਹੁੰਦੀ ਹੈ ਸ਼ਿੰਗਾਰਾ ਸਿੰਘ ਜੀ

0: ਘਰਾਂ ਦੇ ਵਿੱਚ 100 ਮਸਲੇ ਜਿਹੜੇ ਆ ਨਾ
1: ਜੀ ਜੀ
0: ਉਹ ਕਈ ਵਾਰ ਉੱਠ ਪੈਂਦੇ ਹੈਗੇ ਆ ਤੇ ਜੇ ਸਮੇਂ ਸਿਰ ਨਾ ਨਜਿੱਠੀਏ ਤੇ ਫਿਰ ਉਹਦੇ ਨਤੀਜੇ ਵੀ ਕਈ ਵਾਰ ਮਾੜੇ ਨਿਕਲਦੇ ਆ
1: ਦੇਖੋ ਮਾੜੇ ਨਿਕਲਦੇ ਆ ਦੇਖੋ ਇਹਨਾਂ ਦੇ ਵਿੱਚ ਜਿਹੜੀਆਂ ਘਰਾਂ ਚ ਨਿੱਕੀ ਨਿੱਕੀਆਂ ਗੱਲਾਂ ਹੁੰਦੀਆਂ ਜੀ
0: ਹਾਂ
1: ਵੱਡੇ ਜਿਹੜੀਆਂ ਵੱਡੀਆਂ ਗੱਲਾਂ ਤੋਂ ਕਦੀ ਘਰ ਨੀ ਟੁੱਟਦੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਘਰ ਟੁੱਟਦੇ ਨੇ ਜੀ ਜੇ ਇਹਨਾਂ ਦਾ ਜਿਹੜਾ ਖਿਆਲ ਆ ਉਹ ਆਪਾਂ ਨੂੰ ਪਹਿਲੇ ਕਰ ਲੈਣਾ ਚਾਹੀਦਾ ਆ ਵੀ ਕਿੱਥੋਂ ਕਿਹੜਾ ਬੰਦਾ ਕਿੱਦਾਂ ਨਾਰਾਜ਼ ਹੁੰਦਾ ਉਹਨੂੰ ਕਿੱਦਾਂ ਮਨਾਉਣਾ ਆ ਮਸਲੇ ਸਾਰੇ ਹੱਲ ਹੋ ਜਾਂਦੇ
0: ਹੋ ਜਾਂਦੇ ਆ ਦੇਖੋ ਹੁਣ ਗੱਲ ਇੱਦਾਂ ਹੁੰਦੀ ਕਿ ਕਈ ਵਾਰ ਆਪਾਂ ਚੀਜ਼ ਨੂੰ ਦਬਾਉਂਦੇ ਆ
1: ਜੀ
0: ਹੁਣ ਹਰ ਇਨਸਾਨ ਆ ਬੰਦਾ ਉਹਦੇ ਅੰਦਰ ਜੇ ਗੁੱਬ ਗੁਬਾਰ ਭਰਿਆ ਰਹੂਗਾ ਤਾਂ ਉਹਦੀ ਸਿਹਤ ਲਈ ਵੀ ਮਾੜਾ ਆ
1: ਮਾੜਾ ਜੀ ਦੇਖੋ ਉਹਦੇ ਨਾਲ ਪਰੇਸ਼ਾਨੀਆਂ ਤਾਂ ਹੁੰਦੀਆਂ ਆਪ ਵੀ ਪਰੇਸ਼ਾਨ ਤੇ ਘਰਦਿਆਂ ਨੂੰ ਵੀ ਪਰੇਸ਼ਾਨ ਕਰਨਾ
0: ਪਰੇਸ਼ਾਨ
1: ਤੇ ਸਮਾਜਿਕ ਜਿਹੜੇ ਉਹਦੇ ਲੈਣ ਦੇਣ ਆ ਕਿਸੇ ਨਾਲ ਉਹ ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ ਸੋ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਡਿਪਰੈਸ਼ਨ ਚ ਆ ਜਾਂਦੇ ਆ ਜਾਂ ਫਿਰ ਸਾਨੂੰ ਕਈ ਵਾਰੀ ਸੁੱਝਦਾ ਕੁਛ ਨਹੀਂ ਆ ਤੇ ਕਈ ਵਾਰੀ ਬੰਦਾ ਸੁਸਾਈਡ ਵੀ ਕਰ ਲੈਂਦਾ ਜੀ
0: ਹੋ ਜਾਂਦਾ ਜੀ
1: ਸੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਆ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਵੀ ਲੜਾਈ ਝਗੜਾ ਨਾ ਹੋਵੇ
0: ਤਾਂ ਕਹਿਣਗੇ ਤੁਹਾਡੇ ਹਰ ਬੰਦੇ ਦੇ ਆਪਣਾ ਜਿਹੜਾ ਦੇਖੋ ਵੱਡੇ ਵਡੇਰ ਦਾ ਇਹੀ ਫਰਜ਼ ਆ
1: ਜੀ
0: ਕਿ ਨਿਗਾਹ ਰੱਖਣੀ ਕਿ ਸਾਡੇ ਪਰਿਵਾਰ ਦੇ ਜਿਹੜੇ ਸਾਰੇ ਜੀ ਉਹ ਠੀਕ ਠਾਕ ਨੇ ਜੇ ਕੋਈ ਤੁਹਾਨੂੰ ਲੱਗਦਾ ਹੈ ਬਈ ਉਹਦੇ ਨਾਲ ਜੇ ਗੱਲਬਾਤ ਕਰੋ ਕਿਉਂਕਿ ਹੁਣ ਸਮੱਸਿਆ ਇਹੀ ਆ ਗਈ ਕਿ ਗੱਲਬਾਤ ਨਹੀਂ ਕਰਦੇ ਜੀ ਅਸੀਂ ਘਰਾਂ ਚ
1: ਦੇਖੋ ਗੱਲ ਇਹ ਆ ਵੀ ਅੱਗੇ ਹੁੰਦੀਆਂ ਸੀ ਸਾਡੀਆਂ ਜੁਆਇੰਟ ਫੈਮਿਲੀਆਂ ਇੱਕ ਦੂਜੇ ਦੀ ਪਰੇਸ਼ਾਨੀ ਸਮਝ ਲੈਂਦੇ
0: ਸੀ
1: ਇੱਕ ਗੁੱਸੇ ਹੁੰਦਾ ਤੇ ਚਾਰ ਸਮਝਾਉਣ ਵਾਲੇ ਵੀ ਹੁੰਦੇ ਸੀਗੇ ਤੇ ਅੱਜ ਕੱਲ ਛੋਟੇ ਪਰਿਵਾਰ ਨੇ ਜੀ ਸਾਰਾ ਬੋਝ ਕੱਲਿਆਂ ਤੇ ਆਇਆ ਹੋਇਆ ਸੁੱਖ ਸਮਝਾਵੇ ਕਿਹੜਾ
0: ਕਈ ਵਾਰ ਲੋਕੀ ਤਮਾਸ਼ਾ ਵੀ ਦੇਖਦੇ ਵੀ ਚੱਲ ਕਰੀ ਜਾਣ ਦੋ ਇਹਨੂੰ
1: ਦੇਖੋ ਜੀ ਇੱਕ
0: ਸਾਡਾ ਲੋਕ ਰਹੇ ਜੀ
1: ਹਮਦਰਦ ਹੋਊਗਾ ਤੇ 10 ਬੰਦੇ ਸਾਡੇ ਜਿਹੜੇ ਆ ਉਹ ਘਰ ਖਰਾਬ ਕਰਨ
0: ਵਾਲੇ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਹੈਗੇ ਆ ਸੋ ਗੱਲ ਇੱਦਾਂ ਹੁੰਦੀ ਹੈ ਕਿ ਸਮਾਜ ਚ ਰਹੀਦਾ
1: ਜੀ
0: ਤਾਂ ਆਪਾਂ ਕਿਸੇ ਨੂੰ ਵੀ ਅੱਖੋਂ ਪਰੋਖੇ ਨਾ
1: ਕਰੀਏ
0: ਘਰ ਦੇ ਜੀ ਦੀ ਉਹਨੂੰ ਆਪਣੀ ਗੱਲਬਾਤ ਕਰਨ ਦਾ ਪੂਰਾ ਮੌਕਾ ਜਿਹੜਾ ਹੈਗਾ
1: ਜੀ
0: ਦੇਣਾ ਚਾਹੀਦਾ ਹੈਗਾ ਵੀ ਤੇਰੇ ਚ ਕੀ ਨਾਰਾਜ਼ਗੀ ਹੈਗੀ ਹੈ ਤੇ ਬਹਿ ਕੇ ਐਸੀ ਕੋਈ ਗੱਲਬਾਤ ਨਹੀਂ ਜਿਹਦੀ ਬਹਿ ਕੇ ਆਪਾਂ ਹੱਲ ਨਾ ਕਰ ਸਕੀਏ
1: ਦੇਖੋ ਮਸਲੇ ਟੇਬਲਾਂ ਤੇ ਹੱਲ ਹੁੰਦੇ ਆ ਦੇਸ਼ਾਂ ਵਿਦੇਸ਼ਾਂ ਦੇ ਮਸਲੇ ਲਾ ਲਓ ਟੇਬਲਾਂ ਤੇ ਹੱਲ
0: ਹੁੰਦੇ ਆ ਜੀ
1: ਇਹ ਤਾਂ ਨਿੱਕੀ ਜਿਹੀ ਘਰ ਦੀ ਲੜਾਈ ਆ ਇਹ ਕਿਉਂ ਨੀ ਹੋਊਗੀ
0: ਬਿਲਕੁਲ ਬਿਲਕੁਲ ਜੀ
1: ਸੋ ਇਸ ਕਰਕੇ ਜਿਹੜੀ ਚੀਜ਼ ਆਪਾਂ ਨੂੰ ਲੱਗਦਾ ਵੀ ਇਹ ਚੀਜ਼ ਸਾਡੇ ਖਿਲਾਫ ਆ ਆਪਾਂ ਬਹਿ ਕੇ ਉਹਨੂੰ ਨਜਿੱਠ ਸਕਦੇ ਆ ਤੇ ਪ੍ਰੇਮ ਪਿਆਰ ਨਾਲ ਨਜਿੱਠ ਸਕਦੇ ਆ
0: ਬਿਲਕੁਲ ਬਿਲਕੁਲ ਜੀ
1: ਸੋ ਆਹ ਚੀਜ਼ਾਂ ਦੀ ਨੌਬਤ ਆਉਣੀ ਨਹੀਂ ਚਾਹੀਦੀ
0: ਦੋ ਬੋਲ ਗਾਉਣ ਤੇ ਸੁਣਾਈ ਜੀ ਤੁਹਾਨੂੰ
1: ਸੁਣਾ ਦਿਓ ਜੀ ਫਿਰ

0: ਹਾਂਜੀ
1: ਸੰਗਤ ਜੀ, ਗੱਲ ਇੱਦਾਂ ਕਿ ਆਪਾਂ ਗੱਲ ਕਰਦੇ ਆ ਕਿ ਵੱਖ ਵੱਖ ਫਸਲਾਂ ਦੀ।
0: ਅੱਛਾ ਜੀ,
1: ਹੁਣ ਆਹ ਜਿਹੜਾ ਸਮਾਂ ਆਇਆ ਨਾ, ਇਹ ਤੋਰੀਏ ਦੀ ਕਾਸ਼ਤ ਦਾ ਬੜਾ ਵਧੀਆ ਸਮਾਂ।
0: ਸਹੀ ਗੱਲ ਆ।
1: ਸੋ ਡਾਕਟਰ ਰਣਜੀਤ ਸਿੰਘ ਚੌਹਾਨ ਹੋਰਾਂ ਨੇ ਕੁਝ ਗੱਲ ਜਾਣਕਾਰੀ ਸਾਂਝੀ ਕੀਤੀ ਹੈ ਜੀ।
0: ਅੱਛਾ ਜੀ,
1: ਲਓ ਸੁਣੋ
0: ਸੁਣਾਓ ਜੀ ਫਿਰ।
2: ਪਿਆਰੇ ਕਿਸਾਨ ਵੀਰੋ, ਅੱਜ ਆਪਾਂ ਤੋਰੀਏ ਦੀ ਫਸਲ ਦੀ ਕਾਸ਼ਤ ਸਬੰਧੀ ਤਕਨੀਕੀ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਜੇ ਮੈਂ ਤੋਰੀਏ ਦੀ ਫਸਲ ਦੀ ਗੱਲ ਕਰਾਂ ਤਾਂ ਪੂਰੇ ਪੰਜਾਬ ਦੇ ਵਿਚ ਇਹ ਤਕਰੀਬਨ 44,000 ਹੈਕਟੇਅਰ ਰਕਬੇ ਦੇ ਵਿਚ ਇਸ ਦੀ ਪੈਦਾਵਾਰ ਕੀਤੀ ਜਾਂਦੀ ਹੈ। ਤੇ ਜੇ ਮੈਂ ਔਸਤ ਝਾੜ ਦੀ ਗੱਲ ਕਰਾਂ ਤਾਂ ਇਹ ਤਕਰੀਬਨ 16 ਕੁਇੰਟਲ ਪ੍ਰਤੀ ਹੈਕਟੇਅਰ, ਜਾਂ ਕਹਿ ਲਈਏ ਆਪਾਂ 6.5-6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਆ। ਕਿਸਾਨ ਵੀਰੋ, ਇਹ ਤੋਰੀ ਦੀ ਫਸਲ ਹੇਠ ਰਕਬਾ ਵਧਾਉਣ ਦੀ ਲੋੜ ਆ, ਕਿਉਂਕਿ ਇਹ ਤੇਲ ਬੀਜ ਫਸਲਾਂ ਦੇ ਵਿਚੋਂ ਇਕ ਬਹੁਤ ਹੀ ਅਹਿਮੀਅਤ ਰੱਖਦੀ ਫਸਲ ਹੈ। ਰਕਬਾ ਭਾਵੇਂ ਘੱਟ ਹੈ ਪਰ ਪੂਰੇ ਪੰਜਾਬ ਦੇ ਵਿਚ ਵਿਖਰੇਵਾਂ ਜਿਹੜਾ ਰਕਬਾ ਇਹਦਾ ਬੀਜਿਆ ਜਾਂਦਾ ਆ। ਮੌਸਮ ਦੀ ਗੱਲ ਕਰਾਂ ਜੇ ਮੈਂ ਤਾਂ 20-40 ਸੈਂਟੀਮੀਟਰ ਬਾਰਿਸ਼ ਵਾਲੇ ਇਲਾਕਿਆਂ ਦੇ ਵਿਚ ਢੁਕਵਾਂ ਤੋਰੀ ਕਹਿਣ ਦਾ ਭਾਵ ਇਹ ਹੈ ਕਿ ਤੋਰੀਆ ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕੇ ਲਈ ਢੁਕਵਾਂ। ਸੋ ਆਪਾਂ ਦੇਖੀਏ ਕਿ ਸਾਡੇ ਇਲਾਕੇ ਦੇ ਵਿਚ ਕਿਸ ਤਰ੍ਹਾਂ ਦੀ ਬਾਰਿਸ਼ ਹੁੰਦੀ ਹੈ ਤੇ ਅਸੀਂ ਇਹਦੀ ਕਾਸ਼ਤ ਕਰ ਸਕਦੇ ਹਾਂ। ਜ਼ਮੀਨ ਦੀ ਗੱਲ ਕਰੀਏ ਤਾਂ ਤਕਰੀਬਨ ਨਹਿਰਾਂ ਜ਼ਮੀਨਾਂ ਦੇ ਵਿਚ ਇਹਦੀ ਕਾਸ਼ਤ ਜ਼ਿਆਦਾ ਕੀਤੀ ਜਾਂਦੀ ਹੈ। ਤੋਰੀ ਹੈ ਚੰਗੇ ਜਲ ਨਿਕਾਸ ਵਾਲੀਆਂ ਹਲਕੀਆਂ ਮਹਿਰਾਂ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿਚ ਵੀ ਬਹੁਤ ਚੰਗਾ ਹੁੰਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਦੀ ਵੀ ਸਾਡੀ ਜ਼ਮੀਨ ਆ ਉਹਦੇ ਵਿਚ ਥੋੜਾ ਜਿਹਾ ਰਕਬਾ ਇਸ ਫਸਲ ਦੇ ਹੇਠ ਜ਼ਰੂਰ ਲਿਆਈਏ। ਤੇ ਜੇ ਅਸੀਂ ਉੱਨਤ ਕਿਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਾਨੂੰ 2 ਕਿਸਮਾਂ ਦਿੱਤੀਆਂ ਨੇ, ਜਿਹਦੇ ਵਿਚ TL-17 2011 ਦੇ ਵਿਚ ਆਈ ਸੀ, ਤੋਰੀਆ ਲੁਧਿਆਣਾ 17। ਇਹ ਕਿਸਮ ਬਹੁ ਫਸਲੀ ਚੱਕਰ ਲਈ ਵਧੇਰੇ ਢੁਕਵੀਂ ਹੈ। ਇਹ ਕਿਸਮ 90 ਦਿਨਾਂ ਦੇ ਵਿਚ ਪੱਕਦੀ ਹੈ, ਵਧੇਰੇ ਸ਼ਾਖਾਵਾਂ ਲੱਗਦੀਆਂ ਨੇ ਤੇ ਜ਼ਿਆਦਾ ਫਲੀਆਂ ਲੱਗਦੀਆਂ ਨੇ। ਇਸ ਦਾ ਔਸਤ ਝਾੜ ਆ ਜਿਹੜਾ

ਉਹ 5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜਾਂ ਦੇ ਵਿੱਚ ਤਕਰੀਬਨ 42% ਤੇਲ ਹੁੰਦਾ ਆ। ਦੂਸਰੀ ਕਿਸਮ ਆ ਜਿਹੜੀ ਹੈ ਇਹਦੇ ਬਰਾਬਰੀ 88 ਕੁ ਦਿਨ ਲੈਂਦੀ ਆ, ਇਹ 90 ਤੋਂ 2 ਦਿਨ ਘੱਟ ਗਿਆ। ਸੋ TL15 ਤੋਰੀ ਆ ਲੁਧਿਆਣਾ 15 ਬਹੁਤ ਪੁਰਾਣੀ ਕਿਸਮ ਆ, ਅਗੇਤੀ ਪੱਕਣ ਵਾਲੀ ਫਸਲ ਆ, ਇਹ ਬਹੁ ਫਸਲੀ ਚੱਕਰ ਲਈ ਬਹੁਤ ਢੁਕਵੀ ਆ। ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਵਿੱਚ ਤੇਲ ਦੀ ਮਾਤਰਾ 41% ਹੈ। ਸੋ ਕਿਸਾਨ ਵੀਰੋ ਦੇਖੋ, ਭਾਵੇਂ ਸਾਨੂੰ 2 ਕਿਸਮਾਂ ਹੀ PAU ਨੇ ਦਿੱਤੀਆਂ ਨੇ, ਪਰ ਇਹੀ ਕਿਸਮਾਂ ਸਾਡੇ ਲਈ ਬਹੁਤ ਢੁਕਵੀਆਂ ਨੇ, ਜਿਨ੍ਹਾਂ ਦਾ ਝਾੜ ਸਾਨੂੰ ਬਹੁਤ ਵਧੀਆ ਆਉਂਦਾ ਆ। ਖੇਤ ਦੀ ਤਿਆਰੀ ਦੀ ਗੱਲ ਕਰੀਏ ਤਾਂ ਫਸਲ ਦੇ ਵਧੀਆ ਜੰਮ ਲਈ ਖੇਤ ਦੀ ਚੰਗੀ ਤਿਆਰੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ, ਤਾਂ ਕਿ ਜ਼ਮੀਨ ਆ ਜਿਹੜੀ ਉਹ ਮਿੱਟੀ ਵਾਂਗ ਡਰੇ ਨਾ ਉਹਦੇ ਵਿੱਚ ਰਹਿਣ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ 1 ਤੋਂ 2 ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਜ਼ਰੂਰ ਫੇਰੋ, ਅਤੇ ਇਸ ਤਰ੍ਹਾਂ ਕਰਕੇ ਅਸੀਂ ਇਹਦੀ ਕਾਸ਼ਤ ਜਿਹੜੀ ਤਿਆਰੀ ਲਈ ਕਾਸ਼ਤ ਕਰ ਸਕਦੇ ਹਾਂ। ਬਿਨਾਂ ਵਹਾਈ ਬਿਜਾਈ ਕੀਤੇ ਵੀ ਇਸ ਦੀ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ। 0 ਟਿਲ ਡਰਿਲ ਦੇ ਨਾਲ ਇਹਦੀ ਬਿਜਾਈ ਕਿਸਾਨ ਵੀਰੋ ਜ਼ਮੀਨ ਦੇ ਵਿੱਚ ਕੀਤੀ ਜਾ ਸਕਦੀ ਹੈ। ਸਾਡੇ ਸਾਰਿਆਂ ਕੋਲ ਇਹ ਮਸ਼ੀਨਾਂ ਉਪਲਬਧ ਹਨ ਪਿੰਡਾਂ ਦੇ ਵਿੱਚ, ਸੋ ਆਪਾਂ 0 ਟਿਲ ਡਰਿਲ ਦੇ ਨਾਲ ਵੀ ਇਹਦੀ ਬਿਜਾਈ ਕਰ ਸਕਦੇ ਹਾਂ। ਜੇ ਬਿਜਾਈ ਦੇ ਸਮੇਂ ਦੀ ਗੱਲ ਕਰੀਏ, ਤੋਰੀਆ ਤਕਰੀਬਨ ਸਾਰਾ ਸਤੰਬਰ ਅਗਸਤ ਲੰਘ ਹੀ ਗਿਆ ਬਸ ਹੁਣ ਤਕਰੀਬਨ, ਤੇ ਅਗਲੇ ਮਹੀਨੇ ਦੇ ਵਿੱਚ ਅਸੀਂ ਸਾਰਾ ਸਤੰਬਰ ਇਹਦੀ ਕਾਸ਼ਤ ਵਧੀਆ ਢੰਗ ਦੇ ਨਾਲ ਕਰ ਸਕਦੇ ਹਾਂ, ਤੇ ਇਹਦਾ ਝਾੜ ਵੀ ਅਸੀਂ ਵਧੀਆ ਲੈ ਸਕਦੇ ਹਾਂ। ਕਿਸਾਨ ਵੀਰੋ, ਤੋਰੀਏ ਦੀ ਫਸਲ ਨੂੰ ਬਿਜਾਈ ਵੇਲੇ ਜਦੋਂ ਬੀਜ ਦੀ ਮਾਤਰਾ ਦੀ ਗੱਲ ਆਉਂਦੀ ਹੈ ਤਾਂ ਤਕਰੀਬਨ 1.5 ਕਿਲੋ ਬੀਜ ਪ੍ਰਤੀ ਏਕੜ ਇਹ ਵਰਤਿਆ ਜਾਂਦਾ, ਤੇ ਤੋਰੀਆ ਇਹਦੀ ਨਿਰੋਲ ਫਸਲ ਆ ਜਿਹੜੀ ਅਸੀਂ ਬੀਜ ਸਕਦੇ ਹਾਂ, ਇਹਨੂੰ ਕਤਾਰਾਂ ਦੇ ਵਿੱਚ ਬੀਜ ਸਕਦੇ ਹਾਂ। 30 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਫਾਸਲਾ ਹੁੰਦਾ ਆ, ਤੇ ਬਿਜਾਈ ਹੈ ਜਿਹੜੀ 4 ਤੋਂ 5 ਸੈਂਟੀਮੀਟਰ ਡੂੰਘੀ ਆਪਾਂ ਕਰਨੀ ਆ। ਸੋ ਇਹ ਬਿਜਾਈ ਅਸੀਂ ਜੇ ਤਾਂ ਪੂਰੇ ਨਾਲ ਕਰਨੀ ਆ ਤਾਂ ਵੀ ਹੋ ਸਕਦੀ ਆ, ਜੇ 0 ਡਰਿਲ ਮਸ਼ੀਨ ਨਾਲ ਕਰਨੀ ਆ ਤਾਂ ਵੀ ਹੋ ਸਕਦੀ ਆ, ਤੇ ਬੂਟਿਆਂ ਦੇ ਵਿਚਕਾਰ ਫਾਸਲਾ ਅਸੀਂ ਜ਼ਰੂਰ ਸਹੀ ਰੱਖਣਾ ਆ, ਤੇ ਬੂਟੇ ਤੋਂ ਬੂਟੇ ਦਾ ਸਿਫਾਰਿਸ਼ ਅਨੁਸਾਰ ਸਹੀ ਫਾਸਲਾ ਰੱਖਣ ਲਈ ਬਿਜਾਈ ਤੋਂ 3 ਹਫ਼ਤੇ ਬਾਅਦ ਫਸਲ ਨੂੰ ਵਿਰਲਾ ਜ਼ਰੂਰ ਕਰੋ। ਬੂਟਿਆਂ ਵਿਚਕਾਰ ਇਹ ਫਾਸਲਾ ਤੋਰੀਏ ਦੇ ਵਿੱਚ ਸਾਨੂੰ 10 ਤੋਂ 15 ਸੈਂਟੀਮੀਟਰ ਰੱਖਣ ਦੀ ਲੋੜ ਆ, ਤਾਂ ਅਸੀਂ ਵਧੀਆ ਝਾੜ ਤੇ ਵਧੀਆ ਫਲੀਆਂ ਹਰ ਬੂਟੇ ਦੇ ਉੱਤੇ ਲੈ ਸਕਦੇ ਹਾਂ। ਜੇ ਮੈਂ ਗੱਲ ਕਰਾਂ ਤੋਰੀਏ ਦੀ ਫਸਲ ਦੇ ਲਈ ਖਾਦਾਂ ਦੀ, ਕਿਉਂਕਿ ਅੱਜ ਸਾਡੀਆਂ ਜ਼ਮੀਨਾਂ ਦੇ ਵਿੱਚ ਲਗਾਤਾਰ 1 ਤੋਂ ਬਾਅਦ 1 ਫਸਲ ਲੈਣ ਦੇ ਨਾਲ ਤੱਤਾਂ ਦੀ ਜਾਂ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ, ਤੇ ਸਾਨੂੰ ਕੋਲੋਂ ਖਾਦਾਂ ਪਾਉਣ ਦੀ ਬਹੁਤ ਲੋੜ ਹੈ। ਸੋ ਖਾਦਾਂ ਕੋਸ਼ਿਸ਼ ਕਰੋ ਜੇ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਪਾਈਏ, ਨਹੀਂ ਤਾਂ ਫਿਰ ਜੇ ਮਿੱਟੀ ਪਰਖ ਦੇ ਆਧਾਰ ਤੇ ਨਹੀਂ ਪਾਉਣੀ ਤਾਂ ਆਮ ਸਿਫਾਰਿਸ਼ ਹੈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ, ਉਹ ਹੈ 25 ਕਿਲੋ ਨਾਈਟ੍ਰੋਜਨ ਤੇ 8 ਕਿਲੋ ਫਾਸਫੋਰਸ, ਜਿਹੜੀ ਕਿ 55 ਕਿਲੋ ਯੂਰੀਏ ਤੋਂ ਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਤੋਂ ਮਿਲ ਸਕਦੀ ਹੈ। ਸੋ ਇਹ ਖਾਦਾਂ ਅਸੀਂ ਜ਼ਮੀਨ ਦੇ ਵਿੱਚ ਪਾਉਣੀਆਂ ਨੇ। ਕਿਸਾਨ ਵੀਰੋ, ਅਸੀਂ DAP ਦੀ ਵਰਤੋਂ ਵੀ ਕਰ ਸਕਦੇ ਹਾਂ, ਪਰ ਜਿਹੜੀਆਂ ਤੇਲ ਬੀਜ ਵਾਲੀਆਂ ਫਸਲਾਂ ਨੇ ਇਹਨਾਂ ਨੂੰ ਗੰਧਕ ਦੀ ਬਹੁਤ ਲੋੜ ਹੁੰਦੀ ਹੈ, ਜਿਹੜੀ ਕਿ ਸਾਨੂੰ ਸਿੰਗਲ ਸੁਪਰ ਫਾਸਫੇਟ ਦੇ ਵਿੱਚੋਂ ਮਿਲ ਜਾਂਦੀ ਹੈ, ਤਾਂ ਹੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਇਹ ਜਿਹੜੀ ਫਾਸਫੋਰਸ ਤੱਤ ਆ ਜਿਹੜਾ, ਇਹਨੂੰ ਅਸੀਂ DAP ਰਾਹੀਂ ਨਹੀਂ ਬਲਕਿ ਸਿੰਗਲ ਸੁਪਰ ਫਾਸਫੇਟ ਦੇ ਰਾਹੀਂ ਹੀ ਪਾਈਏ। ਸੋ 50 ਕਿਲੋ ਜਾਣੀ ਕਿ 1 ਬੋਰਾ ਸੁਪਰ ਫਾਸਫੇਟ ਦਾ ਇਹਦੇ ਵਿੱਚ ਪਾਉਣਾ ਜ਼ਰੂਰੀ ਹੈ। ਜਦੋਂ ਅਸੀਂ ਪਾਉਣ ਦੀ ਗੱਲ ਕਰਦੇ ਹਾਂ ਫਸਲਾਂ ਦੇ ਵਿੱਚ ਇਸ ਖਾਦ ਦੀ, ਤਾਂ ਯੂਰੀਏ ਦੀ ਸ਼ਕਲ ਦੇ ਵਿੱਚ ਜਦੋਂ ਅਸੀਂ ਇਹਨੂੰ ਪਾਉਣਾ ਆ ਤਾਂ ਰੌਣੀ ਤੋਂ ਤੁਰੰਤ ਪਹਿਲਾਂ ਪਾ ਦਿਓ। ਜਦੋਂ ਅਸੀਂ ਰੌਣੀ ਕਰਨੀ ਹੈ ਨਾ ਪਹਿਲਾਂ, ਤਾਂ ਸਾਰਾ ਯੂਰੀਆ 55 ਕਿਲੋ ਯੂਰੀਏ ਦੀ ਸਿਫਾਰਿਸ਼ ਆ, ਉਹ ਸਾਰਾ ਪਾ ਦੇਣਾ। ਫਾਸਫੋਰਸ ਲਈ ਸਿੰਗਲ ਫਾਸਫੋਰਸ ਨੂੰ ਸਿੰਗਲ ਸੁਪਰ ਫਾਸਫੇਟ ਖਾਦ ਨੂੰ ਪਹਿਲ ਦੇਣੀ ਆ, ਤੇ ਇਹਦੇ ਵਿੱਚ ਇਹ ਵੀ ਅਸੀਂ ਖਾਸ ਤੌਰ ਤੇ ਪਹਿਲਾਂ ਹੀ ਪਾ ਦੇਣੀ ਆ, ਕਿਉਂਕਿ ਇਹਦੇ ਵਿੱਚ ਗੰਧਕ ਤੱਤ ਹੁੰਦਾ ਜੋ ਕਿ ਫਸਲ ਨੂੰ ਬਿਜਾਈ ਵੇਲੇ ਜ਼ਿਆਦਾ ਲੋੜ ਹੁੰਦੀ ਹੈ। ਜੇ ਕਿਸੇ ਕਾਰਨ ਕਰਕੇ ਸਾਨੂੰ ਸਿੰਗਲ ਸੁਪਰ ਫਾਸਫੇਟ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀ ਤਾਂ 80 ਕਿਲੋ ਜਿਪਸਮ ਅਸੀਂ DAP ਦੇ ਨਾਲ ਜ਼ਰੂਰ ਪਾਉਣਾ ਆ, ਕਿਉਂਕਿ ਜਿਹੜੀ ਗੰਧਕ ਦੀ ਧਾਤ ਆ ਉਹ ਜ਼ਰੂਰ ਪੂਰੀ ਕਰਨੀ ਪਊਗੀ, ਤਾਂ ਹੀ
ਬੀਜਾਂ ਦੇ ਵਿੱਚ ਤੇਲ ਦੀ ਮਾਤਰਾ

ਪੂਰੀ ਹੋਊਗੀ ਤੇ ਫਸਲ ਦਾ ਝਾੜ ਵੀ ਤਾਂ ਹੀ ਸਾਨੂੰ ਮਿਲੂਗਾ। ਸੋ ਗੰਧਕ ਲਈ 80 ਕਿਲੋ ਜਿਪਸਮ ਸਾਨੂੰ ਖੇਤ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਆ। ਜਾਂ ਫਿਰ ਜੇਕਰ ਸਾਨੂੰ ਜਿਪਸਮ ਨਹੀਂ ਮਿਲਦਾ ਤਾਂ ਫਿਰ ਸਾਡੇ ਕੋਲ ਪੈਕਟਾਂ ਦੇ ਵਿੱਚ ਵੀ ਆਉਂਦਾ ਆ 13 ਕਿਲੋ ਬੈਂਟੋਨਾਈਟ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਹ ਵੀ ਪਾ ਸਕਦੇ ਹਾਂ। ਸੋ ਇਨ੍ਹਾਂ ਤੱਤਾਂ ਦੀ ਪੂਰਤੀ ਦੇ ਲਈ ਅਸੀਂ ਜੇ ਸਾਨੂੰ ਨਹੀਂ ਮਿਲਦੀ ਸੁਪਰਫਾਸਫੇਟ ਤਾਂ 26 ਕਿਲੋ DAP ਇਹ ਜ਼ਰੂਰ ਅਸੀਂ ਖੇਤ ਦੇ ਵਿੱਚ ਪਾਉਣਾ ਹੈ। ਸੋ ਕਿਸਾਨ ਵੀਰੋ, ਸਿੰਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ ਨਾਈਟ੍ਰੋਜਨ ਅਤੇ ਫਾਸਫੋਰਸ ਬਿਜਾਈ ਸਮੇਂ ਪਾਉਣੀ ਆ ਅਸੀਂ, ਤੇ ਸਿੰਜੂ ਹਾਲਤਾਂ ਦੇ ਵਿੱਚ ਹੀ ਅਸੀਂ ਇਹ ਬਿਜਾਈ ਇਹਦੀ ਜੇ ਕਰਾਂਗੇ ਤਾਂ ਝਾੜ ਵਧੀਆ ਲੈ ਸਕਦੇ ਹਾਂ। ਜੇਕਰ ਜ਼ਿੰਕ ਦੀ ਘਾਟ ਸਾਨੂੰ ਖੇਤ ਦੇ ਵਿੱਚ ਨਜ਼ਰ ਆਉਂਦੀ ਹੈ ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਕਲੋਰਾਈਡ, ਹੈਪਟਾਕਲੋਰਾਈਡ ਦਾ ਮਤਲਬ 21% ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਜ਼ਰੂਰ ਪਾਉਣਾ ਆ, ਕਿਉਂਕਿ ਛੋਟੇ ਛੋਟੇ ਤੱਤਾਂ ਦੀ ਘਾਟ ਵੀ ਤੇਲ ਦੀ ਮਾਤਰਾ ਨੂੰ ਘਟਾ ਦਿੰਦੀ ਹੈ ਤੇ ਫਲੀਆਂ ਦੇ ਲੱਗਣ ਦੇ ਵਿੱਚ ਹੈ ਜਿਹੜਾ ਉਹ ਵੀ ਇਹ ਜੇ ਅਸੀਂ ਨਹੀਂ ਪੂਰੀ ਕਰਦੇ ਖਾਦ ਦੀ ਇਹ ਤੱਤਾਂ ਦੀ ਘਾਟ ਤਾਂ ਫਲੀਆਂ ਵੀ ਸੁੱਕੜ ਕੇ ਲੱਗਦੀਆਂ ਨੇ, ਬਹੁਤੀਆਂ ਵਧੀਆ ਨਹੀਂ ਲੱਗਦੀਆਂ ਤੇ ਉਹਦੇ ਵਿੱਚ ਬੀਜਾਂ ਦੀ ਗਿਣਤੀ ਜਿਹੜੀ ਉਹ ਵੀ ਘੱਟ ਹੋਗੀ। ਸੋ ਕਿਸਾਨ ਨੂੰ ਇੱਦਾਂ ਕਰਕੇ ਅਸੀਂ ਬਿਜਾਈ ਕਰਕੇ ਇਹਦਾ ਝਾੜ ਬਹੁਤ ਵਧੀਆ ਲੈ ਸਕਦੇ ਹਾਂ। ਜਦੋਂ ਅਸੀਂ ਫਸਲ ਨੂੰ ਬੀਜ ਦਿੰਦੇ ਹਾਂ ਖਾਦ ਵੀ ਪਾ ਦਿੱਤੀ ਤਾਂ ਕਿਸਾਨ ਵੀਰ ਨੂੰ ਨਦੀਨਾਂ ਦਾ ਆਉਣਾ ਸੁਭਾਵਿਕ ਆ। ਜਦੋਂ ਨਦੀਨ ਆ ਗਏ ਤਾਂ ਫਿਰ ਤੋਰੀਏ ਦੀ ਫਸਲ ਦੇ ਵਿੱਚ ਅਸੀਂ ਸਿਰਫ ਗੋਡੀਆਂ ਦੇ ਨਾਲ ਹੀ ਹੱਲ ਮਸਲਾ ਹੱਲ ਕਰਨਾ, ਕਿਉਂਕਿ ਮਹਿੰਗੀ ਪਾ ਦੀਆਂ ਦਵਾਈਆਂ ਅਸੀਂ ਖੇਤ ਦੇ ਵਿੱਚ ਨਹੀਂ ਵੜਨੀਆਂ, ਕਿਉਂਕਿ ਸਾਨੂੰ ਫਿਰ ਮੂਲ ਨਾਲੋਂ ਵਿਆਜ ਵੱਧ ਜਾਂਦਾ ਆ ਤੇ ਪੈਸੇ ਸਾਡੇ ਜ਼ਿਆਦਾ ਖਰਚ ਆ ਜਾਂਦੇ, ਸਾਨੂੰ ਉਨਾ ਝਾੜ ਨਹੀਂ ਮਿਲਦਾ। ਸੋ ਤੋਰੀਏ ਨੂੰ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰੋ ਤੇ ਉਸ ਤੋਂ ਬਾਅਦ ਜੇ ਲੋੜ ਪਵੇ ਤਾਂ ਇੱਕ ਗੋਡੀ ਫਿਰ ਅਸੀਂ ਦੁਬਾਰਾ ਕਰ ਸਕਦੇ ਹਾਂ। ਇਹਦੇ ਨਾਲ ਹੀ ਅਸੀਂ ਨਦੀਨਾਂ ਦੀ ਰੋਕਥਾਮ ਜਿਹੜੀ ਉਹ ਕਰਨੀ ਆ। ਸਿੰਚਾਈ ਦੀ ਗੱਲ ਕਰਾਂ ਤਾਂ ਕਿਸਾਨ ਵੀਰੋ, ਬਹੁਤ ਘੱਟ ਸਿੰਚਾਈ ਦੀ ਇਹਨੂੰ ਲੋੜ ਆ, ਪਾਣੀ ਦੀ ਬਿਲਕੁਲ ਹੀ ਬਹੁਤੀ ਮਾਤਰਾ ਦੀ ਲੋੜ ਨਹੀਂ ਆ। ਸੋ ਤੋਰੀਏ ਦੀ ਬਿਜਾਈ ਭਰਵੀਂ ਆਉਣੀ ਤੋਂ ਬਾਅਦ ਕੀਤੀ ਹੋਈ ਤਾਂ ਫੁੱਲ ਪੈਣ ਤੇ ਇੱਕ ਪਾਣੀ ਹੈ ਜਿਹੜਾ ਅਸੀਂ ਤਕਰੀਬਨ ਲਾਉਣਾ, ਉਸ ਤੋਂ ਪਹਿਲਾਂ ਲੋੜ ਨਹੀਂ ਹੈ ਸਾਨੂੰ, ਕਿਉਂਕਿ ਇਹ ਫਸਲ ਬਹੁਤ ਘੱਟ ਪਾਣੀ ਮੰਗਦੀ ਹੈ। ਕੀੜੇ ਮਕੌੜੇ ਜਦੋਂ ਅਸੀਂ ਕਿਸਾਨ ਵੀਰੋ ਵਧੇਰੇ ਫਸਲ ਨੂੰ ਖਾਦ ਪਾ ਦਿੰਦੇ ਹਾਂ ਤਾਂ ਕੀੜੇ ਮਕੌੜੇ ਆਉਣੇ ਸੁਭਾਵਿਕ ਹੋ ਜਾਂਦੇ ਨੇ। ਤੋ ਕੀੜੇ ਮਕੌੜਿਆਂ ਦੇ ਵਿੱਚ ਚਿਤਕਬਰੀ, ਪੁੰਡੀ, ਸਲੇਟੀ, ਸੁੰਡੀ, ਇਹ ਤਕਰੀਬਨ ਸਾਰੀਆਂ ਤੇਲਬੀਜ ਫਸਲਾਂ ਦੇ ਉੱਤੇ ਇਹ ਸੁੰਡੀਆਂ ਆਉਂਦੀਆਂ ਨੇ। ਰਾਏ ਦਾ ਚੇਪਾ ਇਹ ਵੀ ਕਈ ਵਾਰੀ ਤੋਰੀਏ ਤੇ ਵੀ ਹਮਲਾ ਕਰਦਾ ਆ। ਸੋ ਫਸਲ ਦੀ ਬਿਜਾਈ ਸਿਫਾਰਿਸ਼ ਕੀਤੇ ਸਮੇਂ ਤੇ ਕਰੋ ਜੇ ਅਸੀਂ ਬਚਾਉਣਾ ਇਹਨਾਂ ਨੂੰ, ਤੇ ਖਾਦਾਂ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਪਾਓ, ਇਸ ਤੋਂ ਵੱਧ ਨਾ ਪਾਓ। ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਿਰਫ ਉਦੋਂ ਹੀ ਕਰਨੀ ਆ ਜਦੋਂ ਸਾਨੂੰ ਪਤਾ ਲੱਗੇ ਕਿ ਇਹ ਕੀੜਾ ਇੰਨਾ ਸਾਡੇ ਖੇਤ ਦੇ ਵਿੱਚ ਹੈ ਤੇ ਅਸੀਂ ਉਹ ਉਸਦੀ ਮਾਤਰਾ ਜਿਹੜੀ ਹੈ ਸਾਡੇ ਮਾਹਰਾਂ ਨੂੰ ਦਿਖਾ ਕੇ ਜੋ ਉਹ ਸਿਫਾਰਿਸ਼ ਕਰਨ ਉਹੀ ਅਸੀਂ ਵਰਤੀਏ। ਸੋ ਇਹਦੇ ਲਈ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ, ਇੱਕ ਖੇਤ ਦੇ ਵਿੱਚੋਂ 12 ਤੋਂ 16 ਬੂਟੇ ਅਸੀਂ ਤਕਰੀਬਨ ਦੂਰ ਦੂਰ ਜਿਹੜੇ ਹੋਣ ਹਫ਼ਤੇ ਵਿੱਚ 2 ਵਾਰ ਦੇਖਣੇ ਆ। ਇਹ ਕੰਮ ਅਸੀਂ ਜਦੋਂ ਬਿਜਾਈ ਕਰਤੀ ਮਹੀਨੇ ਬਾਅਦ ਸ਼ੁਰੂ ਕਰ ਦੇਣਾ ਆ, ਜੇਕਰ ਖੇਤ ਦੇ ਵਿੱਚ ਇਹੋ ਜਿਹੇ ਬੂਟੇ ਸਾਨੂੰ ਮਿਲਦੇ ਆ ਜਿਨ੍ਹਾਂ ਦੇ 50 ਤੋਂ 60% 10 cm ਹਿੱਸੇ ਦੇ ਵਿੱਚ ਇਹ ਕੀੜਾ ਲੱਗਿਆ ਹੋਵੇ ਜਿਹੜਾ ਚੇਪਾ ਆ, ਤਾਂ ਅਸੀਂ ਛਿੜਕਾਅ ਕਰਨਾ ਨਹੀਂ ਲੋੜ ਨਹੀਂ ਆ। ਸੋ ਜੇਕਰ ਲੋੜ ਪੈਂਦੀ ਹੈ ਸਾਨੂੰ ਕਿਤੇ ਤਾਂ ਮੈਂ ਦਵਾਈਆਂ ਤੁਹਾਨੂੰ ਦੱਸ ਦਿੰਦਾ। ਇੱਕ ਟਾਰਾ 25 WG 40 ਗ੍ਰਾਮ, ਮੈਟਾਸ ਸਟੋਕਸ ਜਿਹੜੀ 25 EC 400 ml, ਰੋਗਰ 30 EC ਤੇ ਕੋਰੋਮਾਨ ਜਾਂ ਜਿਹਨੂੰ ਅਸੀਂ ਕਲੋਰੋਪੈਰੀਫਾਸ 20% ਵੀ ਕਹਿ ਦਿੰਦੇ ਹਾਂ, 600 ml ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਦਵਾਈਆਂ ਛਿੜਕਾ ਕੇ ਅਸੀਂ ਸੁੰਡੀਆਂ ਦਾ ਤੇ ਚੇਪੇ ਦਾ ਨਾਸ ਜਿਹੜਾ ਉਹ ਕਰ ਸਕਦੇ ਹਾਂ। ਸੋ ਕਿਸਾਨ ਵੀਰੋ, ਬਿਮਾਰੀਆਂ ਵੀ ਕਾਫੀ ਇਹਨਾਂ ਤੇਲਬੀਜ ਫਸਲਾਂ ਦੇ ਉੱਤੇ ਆ ਜਾਂਦੀਆਂ ਨੇ। ਸੋ ਝੁਲਸ ਰੋਗ ਆ, ਪੀਲੇ ਧੱਬਿਆਂ ਦਾ ਰੋਗ ਆ ਜਾਂਦਾ ਪੱਤਿਆਂ ਦੇ ਉੱਤੇ, ਚਿੱਟੀ ਕੁੰਗੀ ਆ ਜਾਂਦੀ ਹੈ, ਤਣੇ ਦਾ ਗਾਲਾ ਵੀ ਆ ਜਾਂਦਾ, ਹਰੇ ਪੱਤਿਆਂ ਦਾ ਰੋਗ, ਵਿਸ਼ਾਣੂ ਰੋਗ ਇਹ ਵੀ ਆ ਜਾਂਦਾ ਆ। ਸੋ ਲੋੜ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜੇ ਸਾਡੀ ਫਸਲ ਦੇ ਬੂਟਿਆਂ ਦੇ ਵਿਚਕਾਰ ਫਾਸਲਾ ਸਹੀ ਆ ਨਾ, ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਬਿਮਾਰੀ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ, ਕਿਉਂਕਿ ਜਿੰਨਾ ਚਿਰ ਪੱਤਿਆਂ ਦੇ ਵਿੱਚ ਹਵਾ ਨਹੀਂ ਫਿਰਦੀ, ਬੂਟਿਆਂ ਦੇ ਵਿੱਚ ਹਵਾ ਨਹੀਂ ਫਿਰਦੀ, ਉਨਾ ਚਿਰ ਹੀ ਇਹ ਕੀੜੇ ਮਕੌੜੇ ਉੱਥੇ ਰਹਿੰਦੇ। ਜਦੋਂ ਸਾਡੇ ਬੂਟਿਆਂ ਵਿਚਕਾਰ ਫਾਸਲਾ ਸਹੀ ਰਹਿੰਦਾ ਤਾਂ ਇਹੋ ਜਿਹੀਆਂ ਬਿਮਾਰੀਆਂ ਤੋਂ ਅਸੀਂ ਨਿਜਾਤ ਆ ਜਿਹੜੀ ਉਹ ਸਾਨੂੰ ਕੁਦਰਤੀ ਪੈ ਜਾਂਦੀ ਹੈ।
किसी किस्म की।

0: ਨੂੰ ਵਿਸ਼ਾਣੂ ਵਾਲੀ ਦਵਾਈ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਸੋ ਕਿਸਾਨ ਵੀਰੋ, ਇਹ ਤਾਂ ਸੀ ਤੇਲ ਬੀਜ ਫਸਲਾਂ ਦੀ ਵਿਚੋਂ ਤੂੜੀਆਂ ਦੀ ਕਾਸ਼ਤ ਸੰਬੰਧੀ ਤਕਨੀਕੀ ਨੁਕਤੇ, ਜਿਨ੍ਹਾਂ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਆਓ ਆਪਾਂ ਪੰਜਾਬ ਦੇ ਵਿਚ ਜਿਹੜੀ ਅਲੋਪ ਹੁੰਦੀ ਜਾ ਰਹੀ ਫਸਲ ਹੈ ਇਹ ਤੋਰੀਆ, ਇਹਦੀ ਹੇਠ ਰਕਬਾ ਵਧਾਈਏ ਤਾਂ ਕਿ ਸਾਨੂੰ ਇਸ ਫਸਲ ਦਾ ਵੀ ਗਿਆਨ ਰਹੇ ਕਿ ਕਿਸ ਤਰ੍ਹਾਂ ਸਾਡੀ ਇਸ ਫਸਲ ਸਾਡੀ ਹੁੰਦੀ ਸੀ ਤੇ ਕਿੱਦਾਂ ਅਸੀਂ ਇਹ ਤੋਂ ਵਧੀਆ ਮੁਨਾਫਾ ਲੈ ਸਕਦੇ ਹਾਂ, ਜਿਹਦਾ ਤੇਲ ਆ ਪਸ਼ੂਆਂ ਦੇ ਲਈ ਜਾਂ ਸਾਡੇ ਲਈ ਬਹੁਤ ਹੀ ਫਾਇਦੇਮੰਦ ਸੀ। ਸੋ ਆਪਾਂ ਇਹਦੇ ਹੇਠ ਰਕਬਾ ਵਧਾਈਏ ਇਹੋ ਜਿਹੇ ਤਕਨੀਕੀ ਨੁਕਤੇ ਅਪਣਾ ਕੇ।
1: ਹਾਂਜੀ ਸੰਧੂ ਸਾਹਿਬ ਜੀ,
2: ਲੋਕ ਬੋਲ ਗੇਟ ਦੇ ਹੋ ਜਾਣ ਜੀ,
1: ਹੋ ਜਾਣ ਜੀ ਫਿਰ।

0: ਸੰਧੂ ਸਾਹਿਬ ਜੀ,
1: ਕੱਲ ਦਾ ਪ੍ਰੋਗਰਾਮ ਦੱਸੀਏ ਜੀ ਹੁਣ ਤੁਹਾਨੂੰ?
0: ਬਿਲਕੁਲ ਜੀ, ਦੱਸਣਾ ਪੈਣਾ।
1: ਕੱਲ ਸਵੇਰੇ 6:30 ਵਜੇ ਖੇਤੀਬਾੜੀ ਵਿਚ ਝੋਨੇ ਦੀ ਦੇਖਭਾਲ ਬਾਰੇ ਗੱਲਬਾਤ ਕਰਾਂਗੇ
0: ਜੀ,
1: ਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਵਿਚ ਮਿਆਰੀ ਬਾਸਮਤੀ ਉਤਪਾਦਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ।
0: ਅੱਛਾ ਜੀ,
1: ਡਾਕਟਰ ਪੀ ਐਸ ਰਾਓ ਜਾਣਕਾਰੀ ਦੇ ਕੇ ਗਏ, ਇਹ ਸੁਣਾਵਾਂਗੇ
0: ਜੀ।
1: ਹੋਰ ਗੀਤ ਸੰਗੀਤ ਵੀ ਹੋਏਗਾ ਜੀ।
0: ਮੌਸਮ ਕੀ ਕਹਿੰਦਾ ਜੀ?
1: ਮੌਸਮ ਰਲਿਆ ਮਿਲਿਆ ਹੈ ਜੀ।
0: ਅੱਛਾ ਜੀ,
1: ਕੁਝ ਥਾਵਾਂ ਤੋਂ ਹਲਕੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ
0: ਜੀ।
1: ਕੀ ਕਰਦਾ ਫਿਰ ਆਪਾਂ?
0: ਚਲੀਏ ਜੀ,
1: ਜੈ ਹਿੰਦ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮਰਤ ਗੁਰੂ ਨਾਨਕ ਲਈ ਤਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਟੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਕਰੀਆਂ ਮੁਕਤਿਆਂ ਹਟਿਆਂ ਜਾਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਸਿੰਘਾਂ ਸੰਨੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੜਾ